ਗੁਰੂ ਹਜ਼ੂਰੀ ਬੈਠੀ ਗੁਰੂ ਸਾਧ ਸੰਗਤ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਦੋ ਪਰਿਵਾਰਾਂ ਦਾ ਮੇਲ ਹੋਣ ਜਾ ਰਿਹਾ ਹੈ। ਲੜਕਾ ਪਰਿਵਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੋ ਗਿਆ ਹੈ। ਬੇਨਤੀ ਹੈ ਕਿ ਲੜਕੀ ਨੂੰ ਵੀ ਸਤਿਗੁਰ ਹਜ਼ੂਰੀ ਵਿੱਚ ਲਿਆਇਆ ਜਾਵੇ ਤਾਂ ਜੋ ਆਪਾਂ ਅਨੰਦ ਕਾਰਜ ਦੀ ਰਸਮ ਹੈ ਆਰੰਭ ਕਰ ਸਕੀਏ। ਬੇਨਤੀ ਹੈ ਕਿ ਲੜਕੇ ਦਾ ਸਿਹਰਾ ਵਧਾਉਣ ਦੀ ਕਿਰਪਾਲਤਾ ਕਰੋ ਜੀ।

ਦੋਵੇਂ ਪਰਿਵਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹਨ। ਹੁਣ ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਛੋਟੀ ਅਰਦਾਸ ਹੋਵੇਗੀ ਆਨੰਦ ਕਾਰਜ ਅਰਮਤਾ ਵਾਸਤੇ, ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਪਰਿਵਾਰ ਦੇ ਦੋ ਦੋ ਮੈਂਬਰ ਦੋਨਾਂ ਸਾਈਡ ਤੋਂ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ। ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਲੜਕਾ ਲੜਕੀ ਦੋਨੋਂ ਜਾਣੇ ਅਤੇ ਪਰਿਵਾਰਾਂ ਵਿੱਚ ਦੋ ਦੋ ਮੈਂਬਰ ਖੜ੍ਹੇ ਹੋ ਜਾਣ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਐ ਹਣਸ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲਖ ਹੋਈ, ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਅਵਨਾਸੀ ਜੀਅਨ ਕੋ ਦਾਤਾ ਸਿਮਰ

0: ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸ਼ਰਨ ਪਇਆ ਸੁਖ ਪਾਈਐ ਬਹੁੜ ਦੁਖ ਨਾ ਹੋਈ। ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਪਾਸ਼ਾ, ਜਿਨ ਹਰ ਨਾਮ ਹਿਰਦੈ ਪਰੋਈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਪਾਸ਼ਾ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਹੁਣ ਆਨੰਦ ਕਾਰਜ ਦੀ ਰਸਮ ਅਦਾ ਹੋਵੇਗੀ। ਬੇਟੀ ਅਤੇ ਬੇਟੇ ਨੂੰ ਬੇਨਤੀ ਹੈ, ਜਿਵੇਂ ਜਿਵੇਂ ਅਸੀਂ ਸਟੇਜ ਤੋਂ ਬੇਨਤੀ ਕਰਾਂਗੇ, ਤੁਸੀਂ ਸਾਨੂੰ ਕਵਰ ਕਰਨ ਦਾ ਯਤਨ ਕਰਨਾ। ਜਿੰਨੇ ਦੋਵਾਂ ਪਰਿਵਾਰਾਂ ਦੇ ਮੈਂਬਰ ਸਾਹਿਬਾਨ ਆਏ ਨੇ, ਸਾਰਿਆਂ ਨੂੰ ਬੇਨਤੀ ਹੈ, ਬੱਚੇ ਅਤੇ ਬੱਚੀ ਦਾ ਸਹਿਯੋਗ ਕਰਨਾ। ਕਈ ਵਾਰ ਬੱਚੇ ਬੱਚੀ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ, ਅਸੀਂ ਕਈ ਵਾਰ ਗਿੱਧਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਇਸ ਤਰ੍ਹਾਂ ਹੱਸਣਾ ਸ਼ੁਰੂ ਕਰ ਦਿੰਦੇ ਹਾਂ। ਨਹੀਂ, ਸਭ ਤੋਂ ਪਹਿਲਾਂ ਜ਼ਰੂਰੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਮਾਨ ਮਰਿਆਦਾ ਜਿਹੜੀ ਹੈ ਉਹ ਬਰਕਰਾਰ ਰੱਖੀ ਜਾਵੇ। ਜਦੋਂ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਜਾਪ ਦਾਸ ਇੱਥੋਂ ਕਰੇਗਾ, ਦੋ ਵਾਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਂ ਆਵੇਗਾ, ਦੂਜੀ ਵਾਰ ਜਦੋਂ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ ਉਦੋਂ ਨਮਸਕਾਰ ਕਰਕੇ ਇਸ ਬੰਨਿਓ ਦੀ ਪਰਿਕਰਮਾ ਸੱਚੇ ਪਾਤਸ਼ਾਹ ਦੀਆਂ ਕਰਨੀ ਹੈ ਬੜੀ ਨਿਮਰਤਾ ਨਾਲ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਪੱਲੇ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾਵੇ। ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਪੱਲੇ ਦਾ ਸ਼ਬਦ ਪੜ੍ਹਨਗੇ, ਅਤੇ ਬੇਨਤੀ ਹੈ ਲੜਕੀ ਪਰਿਵਾਰ ਨੂੰ ਕਿ ਉਹ ਪੱਲੇ ਦੀ ਰਸਮ ਜਿਹੜੀ ਹੈ ਉਹ ਅਦਾ ਕਰਨ। ਜਿਹੜੇ ਨਾਲ ਪਰਿਵਾਰ ਦੇ ਸਿਆਣੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਨਾਲ।
1: ਲੜਕੀ ਪਰਿਵਾਰ ਨੂੰ ਬੇਨਤੀ ਹੈ ਕਿ ਜੀ ਲੜਕੇ ਦਾ ਪੱਲਾ ਲੜਕੀ ਨੂੰ ਫੜਾਇਆ ਜਾਵੇ।

ਹੁਣ ਚਾਰ ਲਾਵਾਂ ਦਾ ਪਾਠ ਆਰੰਭ ਹੋਵੇਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰ ਆਵੇਗਾ, ਪਿਆਰ ਨਾਲ ਸੁਭਾਗ ਜੋੜੀ ਨੂੰ ਬੇਨਤੀ ਆ, ਉਹ ਸਾਡੀ ਗੱਲ ਵੱਲ ਧਿਆਨ ਦੇਣ। ਬੇਟਾ ਬੇਟੀ, ਜਦੋਂ ਲਾਵਾਂ ਦਾ ਪਾਠ, ਬੇਟਾ ਬੇਟੀ ਨੂੰ ਬੇਨਤੀ ਹੈ ਧਿਆਨ ਨਾਲ ਸੁਣਨ। ਜਦੋਂ ਲਾਵਾਂ ਦਾ ਪਾਠ ਆਰੰਭ ਹੋਵੇਗਾ, ਗੁਰੂ ਨਾਨਕ ਸਾਹਿਬ ਦਾ ਨਾਂ ਦੂਜੀ ਵਾਰੀ ਆਉਂਦਾ, ਮੱਥਾ ਟੇਕ ਕੇ ਅਦਬ ਸਤਿਕਾਰ ਨਾਲ ਉੱਠਣਾ, ਇਸ ਬੰਨਿਓ ਦੀਆਂ ਪਰਿਕਰਮਾ ਕਰਨੀਆਂ। ਜਿਹੜੀ ਬਾਣੀ ਦਾਸ ਪੜ੍ਹੇਗਾ, ਉਸੇ ਹੀ ਲਾਂ ਦੀ ਬਾਣੀ ਦਾ ਪਾਠ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਕਰਨਗੇ, ਫਿਰ ਆਪਣੀ ਜਗ੍ਹਾ ਉੱਤੇ ਮੱਥਾ ਟੇਕ ਕੇ ਪਿਆਰ ਨਾਲ ਬੈਠਣ ਦੀ ਕਿਰਪਾਲਤਾ ਜਿਹੜੀ ਹੈ ਕਰਨੀ ਹੈ।

ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਵ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾਇਆ ਰੱਦ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ

ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਅੰਤਰ ਬਾਹਰ ਹਰ ਪ੍ਰਭ ਏਕੋ

ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ। ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਆ ਅਕਥ ਕਹਾਣੀ। ਹਿਰਦਾ ਹਰ ਹਰ ਹਰ ਧੁਨ ਉਪਜੀ ਹਰ ਜਪਿਆ ਮਸਤਕ ਭਾਗ ਜੀਓ। ਜਨ

ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵਲਾਈ। ਮਨ ਚਿੰਦਿਆਂ ਹਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ। ਹਰ ਪ੍ਰਭ ਠਾਕੁਰ ਕਾਦਰ ਚਾਇਆ ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ। ਹਰ ਪ੍ਰਭ ਠਾਕੁਰ ਕਾਦਰ ਚਾਇਆ ਤਨ ਹਿਰਦੈ ਨਾਮ ਵਿਗਾਸੀ। ਜਨ

ਸੋ ਸਤਿਗੁਰਾਂ ਦੀ ਕਿਰਪਾ ਮਹਿਰਾ ਸਦਕਾ ਪੂਰਨ ਗੁਰਮਰਿਆਦ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਦੋਵਾਂ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਤਿਗੁਰ ਸਾਹਿਬ ਨਾਲ ਹੀ ਰੱਖਣ ਜੀ। ਇਹ ਅਰਦਾਸ ਸਤਿਗੁਰਾਂ ਚਰਨਾਂ ਵਿੱਚ ਹੈ ਜੀ। ਆਓ ਹੁਣ ਸਲੋਕ ਤੋਂ ਬਾਅਦ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਹੈ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣ। ਤੁਮਾਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੂਤਰ ਤਾਰੀ। ਤੁਮ ਤੇ ਹੋਏ ਸੋ ਆਗਿਆ, ਤੁਮਾਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ, ਤੁਮਾਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਅਰਦਾਸ ਇੱਕ ਓਅੰਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਦਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਉਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਇਤਨਾ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਜ, ਤੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਾਨੀਵਾ, ਮੱਤ ਉੱਚੀ, ਮੱਤ ਪਾਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇ ਤਾਣਿਆਂ ਦੇ ਤਾਣ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਾਵਨ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ, ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਗੱਜਣ ਸਿੰਘ ਜੀ, ਬੀਬੀ ਬਲਜਿੰਦਰ ਕੌਰ, ਤਿੰਨਾਂ ਦੇ ਬਰਖੁਰਦਾਸ ਪੁੱਤਰ ਲਵਪ੍ਰੀਤ ਸਿੰਘ ਜੀ, ਦੂਸਰਾ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਜੀ, ਬੀਬੀ ਪਰਮਜੀਤ ਕੌਰ, ਤਿੰਨਾਂ ਦੀ ਪਿਆਰੀ ਬੱਚੀ ਰਮਨਦੀਪ ਕੌਰ, ਸਰਦਾਰ ਲਵਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਦਾ ਸ਼ੁਭ ਆਨੰਦ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਆਪ ਦੀ ਪਿੱਤਰ ਹਜ਼ੂਰੀ ਅੰਦਰ ਹੋਇਆ। ਸਤਿਗੁਰੂ ਜੀ ਆਨੰਦ ਕਾਰਜ ਦੀ ਰਸਮ ਨਹਾਉਂਦਿਆਂ ਭੁੱਲ ਚੁੱਕ ਦੀ ਖਿਮਾ ਕਰਨੀ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਸਤ ਦੇ ਸੁੱਖ ਝੋਲੀ ਵਿੱਚ ਪਾਉਣੇ, ਇੱਕ ਦੂਜੇ ਦੀ ਇੱਜ਼ਤ ਸਤਿਕਾਰ ਮਾਣ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਦੋਵਾਂ ਪਰਿਵਾਰਾਂ ਵਿੱਚ ਪਿਆਰ ਤਫਾਕ ਚੜ੍ਹ ਦੀ ਕਲਾ ਬਖਸ਼ਿਸ਼ ਕਰਨੀ, ਬੇਅੰਤ ਸੰਗਤ ਦੋਵਾਂ ਪਰਿਵਾਰਾਂ ਵੱਲੋਂ ਹਾਜ਼ਰੀ ਭਰਨ ਵਾਸਤੇ ਆਈ ਹੈ ਕਦਮ ਲੇਖੇ ਵਿੱਚ ਲਾਉਣੇ, ਸੇਵਾਵਾਂ ਭੇਟਾਵਾਂ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਦੋਵਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਜਿਹੇ ਪਛਾਕੇ ਪਹਿਨਾਏ ਗਏ ਨੇ, ਆਪ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਢੱਕਣੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰੂ ਆਪ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਤਿਗੁਰੂ ਕਿਰਪਾ ਕਰੋ, ਪਿੱਤਰ ਮੁੱਖ ਵਾਕ ਦੀ ਦਾਤ ਬਖਸ਼ੋ, ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਸੇ ਗੁਰੂ ਦੇ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ

ਧਨਾਸਰੀ ਮਹੱਲਾ ਪੰਜਵਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤਹ ਸੂਰਾ ਆਤਮ ਜਿਨੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤਹ ਸੂਰਾ ਆਤਮ ਜਿਨੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈ ਆਇਆ।

0: ਜਾਨਕੇ ਚਰਨ ਵਸਾ ਮੇਰੇ ਹੀ ਯਾਰਾ ਸੰਗ ਪੁਨੀਤਾ ਦੇਹੀ ਜਾਨਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਾ ਸੁਖ ਇਹੀ ਜਾਨਕੇ ਚਰਨ ਵਸਾ ਮੇਰੇ ਹੀ ਯਾਰਾ ਸੰਗ ਪੁਨੀਤਾ ਦੇਹੀ ਜਾਨਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਾ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸਿੰਘ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਂ ਵਾਕ ਅਨੁਸਾਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ ਸੇਵਕ ਪਰਿਵਾਰ ਸਰਦਾਰ ਗੱਜਣ ਸਿੰਘ ਜੀ ਬੀਬੀ ਬਲਜਿੰਦਰ ਕੌਰ ਅਤੇ ਉਹਨਾਂ ਦਾ ਬੇਟਾ ਕਾਕਾ ਲਵਪ੍ਰੀਤ ਸਿੰਘ ਦੂਸਰਾ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਜੀ ਬੀਬੀ ਪਰਮਜੀਤ ਕੌਰ ਅਤੇ ਇਹਨਾਂ ਦੇ ਬੱਚੀ ਰਮਨਦੀਪ ਕੌਰ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਕਾਕਾ ਲਵਪ੍ਰੀਤ ਸਿੰਘ ਅਤੇ ਬੱਚੀ ਰਮਨਦੀਪ ਕੌਰ ਦੇ ਆਨੰਦ ਕਾਰਜ ਦੀ ਜੋ ਮਰਿਆਦਾ ਹੈ ਸੰਪੂਰਨ ਹੋਈ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਬੱਚਿਆਂ ਦੇ ਸਿਰ 'ਤੇ ਆਪਣਾ ਮੇਰਾ ਪ੍ਰਿਆਤ ਰੱਖਣ ਜੀਵਨ ਅੰਦਰ ਕਾਮਯਾਬੀਆਂ ਬਖਸ਼ਿਸ਼ ਕਰਨ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣ ਦੋਵਾਂ ਪਰਿਵਾਰਾਂ ਦੇ ਸਿਰ 'ਤੇ ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਿਆਤ ਰੱਖਣ ਆਪਸ ਵਿੱਚ ਪ੍ਰੇਮ ਪਿਆਰ ਬਖਸ਼ਿਸ਼ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਸਤਿਗੁਰੂ ਜੀ ਆਪ ਅੰਗ ਸੰਗ ਉੱਕੇ ਸਹਾਇਤਾ ਕਰਨ ਸੁਦਾਸ ਆਸਟ੍ਰੇਲੀਅਨ ਸਿੱਖਿਆ ਸੈਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਸੋ ਬੇਨਤੀ ਹੈ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾ ਸਕਦੇ ਨੇ ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਨਾਲ ਹੀ ਗੁਰੂ ਘਰ ਲੰਗਰ ਵੀ ਤਿਆਰ ਹੈ ਸਾਰੀਆਂ ਸੰਗਤਾਂ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਸਤਨਾਮ।
0: ਵਾਹਿਗੁਰੂ ਸਾਹਿਬ ਜੀ।

ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੈ ਨਹੀਂ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੈਂ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਿਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਾ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕੰਮ ਜਾਤ ਨਾਨਕ ਨਾਵੈ ਬਾਜ ਸੁਣਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ

ਹਰ ਹਰ ਨਾਮ ਮਿਲਾ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਜਿਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਸੈ ਬਚਰੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰ ਨਿਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਹਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਣਕ ਅਨੇਕ ਅਨੰਤਾਂ ਤੇਰੀ

ਨਾਨਕ ਕਰੇ ਹਰ ਪੂਜਾ ਜੀ, ਤਪ ਤਪ ਜਪੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵਡ ਅਵਰਣਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੇ ਕਾ ਜਾਨੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤੋ ਭਾਵੈ ਸੋਈ ਥੀ ਸੀ, ਜੋ ਤੂੰ ਦੈ ਸੋਈ ਹਉ ਪਾਈ ਰਹਾ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾ ਨਾਹੇ, ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਦੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਝ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜਾ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋ ਪੱਗ ਨਹੀਂ ਚਾਲੈ, ਹਮ ਦੇਖਾ ਤੈਂ ਡੂਬਿਆਲੇ, ਮਨ ਏਕ ਨਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆਰਾ, ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀਂ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪਰਾਵਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ।
ਸ਼ਰਨ ਭਰੇ ਕੀ ਰਾਖੂ ਸਰਮਾ, ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ ਚੌਪਈ। ਉਨਰਾ ਸਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਹਟ ਗਗਨ ਤੇ ਪਈ, ਸਭੇ ਨਿਆਨ ਵਧਾਈ ਦਈ। ਧਾਨਿਆ ਧਾਨਿਆ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ, ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੋਲਿਓ ਉਬਾਰੇ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵ, ਆਪ ਹਾਥ ਦੈ ਮੋਹੇ ਬਚਾਵ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਬੈਰਣ ਕੋ ਆਦ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਛਤਰ ਹਮਾਰੇ ਮਾਰੀ ਹੈ, ਆਪ ਹਾਥ ਦਾ ਮੁਝੇ ਉਬਰੀਆ, ਮਰਨ ਕਾਲ ਕਾ ਤ੍ਰਾਸਨ ਵਰੀਆ, ਹੂਜੋ ਸਦਾ ਹਮਾਰੇ ਪਛਾ, ਸ੍ਰੀ ਅਸ ਤੁਜੁ ਕਰਿਓ ਰੱਛਾ, ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਣ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਯਸ਼ਣ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਤੀ ਤੇ
ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੱਟ ਘੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਘਰਾ ਕਰ ਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਂਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕੈਦ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਈ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਪੁਜ ਖਾਣ ਬਹੁਰ ਰਚ ਦੀਨੀ ਕਉ ਹੂਲ ਰਾਜਾ ਹਵ ਬੈਠਾ ਕਉ ਸਿਮਟ ਪਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਅੰਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰਹੁ ਦੁਸ਼ਟ ਜਿੱਤੇ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਉਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਗਟ ਨ ਐ ਹੈ ਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰ ਹੋ ਤਾਂ ਕਿ ਤਾਪ ਤਣਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਪ ਸਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੇ ਸੰਵਾਰਾ ਕਾਲ ਹਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ
कृपा करी हम पर जग माता, ग्रंथ करा पूर्ण सुबराता, किल बिग सगल दे को हरता, दुष्ट दोखी अनको शय करता। श्री अस तुज जब पै दयाला, पूर्ण करा ग्रंथ तत्काला, मन बांश तुहल पावै सोई, दुख न तसैब आवत कोई अड़िल, सुने गोंग जो जाए सुरस न पावई, सुना मूड चित लाए चतरता आवई, दुख दर्द पाओ निकट ना तिन नर कह रह, हो जो जाकी एक बार चौपाई को कह चौपाई। सम्मत सतरा सैस पनिजै, अर्ध सैस हुन थीन कहिजै। सम्मत सतरा सैस पनिजै, अर्ध सैस हुन थीन कहिजै। भाद्रव सुधी अष्टमी रववारा, तीर सत द्रव ग्रंथ सुधारा सवैया। पाए गए जब ते तुमरे, तब ते कऊ आख तरे नहीं आन्यो, राम रहीम पुराण कुरान, अनेक कह मत एक ना मान्यो। सिमरत शास्त्र वेद सब बहु भेद कह, हम एक ना जान्यो। श्री असपान कृपा तुमरी कर, मैं ना कह हो सब तुहे बखान्यो। दोहेरा सगल द्वार को छाड़ के गयो तुहारो द्वार, बाहे गहे की लाज अस गोविंद दास तुहार। सगल द्वार को छाड़ के गयो तुहारो द्वार, बाहे गहे की लाज अस गोविंद दास तुहार। राम कली महला तीजा, आनंद एक ओंकार, सतगुर प्रसाद। आनंद पया मेरी माए, सतगुरु मैं पाया, सतगुर ता पाया सहज सेती, मन वजियां वाधाइया। राग रतन परवार परिया, शब्द गावन आइया, शब्दो ता गावो हरी केरा, मन जिनी वसाया। कह नानक आनंद हुआ, सतगुरु मैं पाया, ए मन मेरिया तू सदा रहो हर नाले, हर नाल रहो तू मन मेरे। दुख साब विसारना अंगीकारो करे तेरा, कार्य सब सवारना। सबना गल्ला समरथ स्वामी, सो क्यों मनो विसारे। कह नानक मन मेरे सदा रहो हर नाले, साचे साहिबा क्या नाही कर तेरा, करता तेरा सब किश है, जिस दे सो पावे। सदा सिवत सलाह तेरी, नाम मन वसावे। नाम जिनके मन वसया, वाजे शब्द कनेरे। कह नानक सच्चे साहिब क्या नाही कर तेरा, साचा नाम मेरा आधार, साच नाम आधार मेरा, जिन भुखा सब गवाइया।
ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੁਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਣ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲੱਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪੌੜੀ ਤਿੱਥਾ ਤੂੰ ਸਮਰੱਥ, ਜਿੱਥੇ ਕੋਏ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ, ਭਵ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਾਨੂੰ ਕਿਰਪਾਲ ਸੰਭਾਲੇ, ਸਾਹੇ ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣ
ਜੀਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆ ਦਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਢੀਆ ਵਿਰਲੇ ਕੇਈ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵਚਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ, ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਮਾਨਵਤਾ ਦੇ ਕਲਿਆਣਕਾਰੀ ਦਸ ਗੁਰੂ ਸਾਹਿਬਾਨਾਂ ਦੀ ਪਵਿੱਤਰ ਆਤਮਿਕ ਜੋਤ 36 ਰੱਬੀ ਦੀਵਿਆਂ ਦੇ ਚਾਨਣ ਸੰਗ੍ਰਹਿ ਗਿਆਨ ਦੇ ਸਾਗਰ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਹਾਜ਼ਰੀ ਭਰ ਕੇ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਬਣਾਉਣ ਦੇ ਲਈ ਸਤਿਗੁਰੂ ਦੇ ਦਰ ਤੇ ਹਾਜ਼ਰ ਹੋਏ ਸਤ ਸੰਗੀ ਜਨੋ ਸਰਬੱਤ ਮਾਈ ਭਾਈ ਮਿਲ ਕੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਜਿੱਥੇ ਆਪ ਜੀ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰ ਰਹੇ ਹੋ, ਸਤਿਗੁਰੂ ਜੀ ਦੀ ਬਾਰਗਾਹ ਵਿੱਚ ਬੈਠੇ ਸਰਵਣ ਕਰ ਰਹੇ ਹੋ, ਉੱਥੇ ਬਹੁਤ ਸਾਰੇ ਗੁਰਮੁਖ ਪਿਆਰੇ ਜਨ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰਦੇ ਨੇ। ਇਹ ਇੱਕ ਵੱਡਾ ਉਪਰਾਲਾ ਹੈ ਸਿੱਖੀ ਦੇ ਪ੍ਰਚਾਰ ਦਾ। ਜਿਹੜੇ ਦੂਰ ਦੁਰਾਡੇ ਰੋਜ਼ ਨਹੀਂ ਆ ਸਕਦੇ ਉਹਨਾਂ ਵਾਸਤੇ ਬੜੀ ਵੱਡੀ ਸਹੂਲਤ ਹੈ, ਰੋਜ਼ ਆਪਣੇ ਘਰਾਂ ਤੋਂ ਉਹ ਸਤਿਗੁਰੂ ਜੀ ਦਾ ਹਰ ਜਸ, ਗੁਰਬਾਣੀ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਸਮੇਂ ਸਮੇਂ ਅਨੁਸਾਰ ਗੁਰੂ ਕਾ ਪਿੱਤਰ ਹਰ ਜਸ ਸਰਵਣ ਕਰਦੇ ਨੇ। ਸੋ ਸਾਰੇ ਵੱਡੇ ਭਾਗਾਂ ਵਾਲੇ ਨੇ ਜਿਸ ਦੇ ਕੰਨਾਂ ਵਿੱਚ ਗੁਰੂ ਨਾਨਕ ਦੇ ਘਰ ਦਾ ਸੁਨੇਹਾ ਗੂੰਜਦਾ, ਉਹ ਜਿੱਥੇ ਵੀ ਬੈਠਾ ਉਹ ਭਾਗਾਂ ਵਾਲਾ ਹੈ। ਸੋ ਜੋ ਵੀ ਮਾਈ ਭਾਈ ਇਸ ਮਹਾਨ ਪ੍ਰੋਗਰਾਮ ਨੂੰ ਸਰਵਣ ਕਰ ਰਿਹਾ, ਪਿਆਰ ਸਤਿਕਾਰ ਨਾਲ ਸੁਰਤੀ ਤੇ ਬਿਰਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਚਰਨਾਂ ਦੇ ਨਾਲ ਜੋੜ ਕੇ ਪਿਆਰ ਨਾਲ ਸਤਿਗੁਰੂ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਰਾਗੀ ਸਿੰਘ ਸਾਹਿਬਾਨਾਂ ਨੇ ਆਪ ਜੀ ਨੂੰ ਸੋਦਾਰਾ ਰਾਜ ਸਾਹਿਬ ਦੀ ਪਾਵਨ ਗੁਰਬਾਣੀ ਦਾ ਜਾਪ ਸ਼ੁਰੂ ਹੋਣ ਤੋਂ ਪਹਿਲਾਂ ਸੋਦਰ ਦੀ ਚੌਂਕੀ ਦਾ ਕੀਰਤਨ ਸਰਵਣ ਕਰਵਾਇਆ, ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਮਿੱਥੇ ਹੋਏ ਸਮੇਂ ਮੁਤਾਬਕ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਦਾਸ ਗੁਰੂ ਕੇ ਪਿੱਤਰ ਚਰਨਾਂ ਚ ਹਾਜ਼ਰ। ਸੋ ਅਸੀਂ ਬੜੇ ਪ੍ਰੇਮ ਨਾਲ ਬਾਜਾਂ ਵਾਲੇ ਸਤਿਗੁਰੂ ਜੀ ਦੀ ਸਿਫਤੋ ਸਲਾਹ, ਉਹਨਾਂ ਦੇ ਪਰਉਪਕਾਰ, ਉਹਨਾਂ ਦੀਆਂ ਬਖਸ਼ਿਸ਼ਾਂ, ਖਾਲਸਾਪਨ ਦੀ ਸਿਰਜਣਾ ਦਾ ਪਾਵਨ ਪਿੱਤਰ ਇਤਿਹਾਸ ਕਸਾ ਕਥਾ ਵਿਚਾਰ ਰਾਹੀਂ ਸਰਵਣ ਕਰਦੇ ਆ ਰਹੇ ਹਾਂ। ਸੋ ਆਪ ਜੀ ਨੂੰ ਵਾਰ ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਹੈ ਕਿ ਏਡਾ ਸ਼ਕਤੀਸ਼ਾਲੀ ਮਹੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ, ਜਿਹਨੂੰ ਖਾਲਸਾ ਪੰਥ ਕਿਹਾ ਜਾਂਦਾ, ਖਾਲਸਾ ਅਜਿੱਤ ਕਿਲਾ, ਅਹਿਲ ਕਿਲਾ, ਜਿਸ ਖਾਲਸੇ ਤੇ ਕੋਈ ਫਤਿਹ ਨਹੀਂ ਪਾ ਸਕਦਾ। ਮੌਤ ਸਭ ਤੋਂ ਖਤਰਨਾਕ ਹੈ, ਸੰਸਾਰ ਮੌਤ ਕੋਲੋਂ ਕੰਬਦਾ, ਪਰ ਹਕੀਕਤ ਇਹ ਹੈ ਵੀ ਖਾਲਸੇ ਦੇ ਸਾਹਮਣੇ ਖਲੋਤੀ ਮੌਤ ਵੀ ਥਰ ਥਰ ਕੰਬਦੀ ਹੈ। ਇਹ ਏਡੀ ਵੱਡੀ ਸ਼ਕਤੀ, ਏਡਾ ਵੱਡਾ ਅਜਿੱਤ ਕਿਲਾ, ਏਡਾ ਵੱਡਾ ਪਰਉਪਕਾਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਤਰਨ ਤਾਰਨ ਸਾਹਿਬ ਦੇ ਪਵਿੱਤਰ ਅਸਥਾਨ ਤੋਂ ਬਾਬਾ ਦੀਪ ਸਿੰਘ ਸਾਹਿਬ, 18ਵੀਂ ਸਦੀ ਦੀ ਦਾਸਤਾਨ ਹੈ, ਉਹਨਾਂ ਨੂੰ ਸਾਰਾ ਸੰਸਾਰ ਦੇ ਅਨੋਖੇ ਅਮਰ ਸ਼ਹੀਦ ਕਹਿ ਕੇ ਨਮਸਕਾਰ ਕਰਦਾ। ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੂੰ ਸੰਸਾਰ ਦੇ ਅਨੋਖੇ ਅਮਰ ਸ਼ਹੀਦ ਕਹਿ ਕੇ, ਬਾਬਾ ਦੀਪ ਸਿੰਘ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਸ਼ਾਨ ਬਹਾਲੀ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਿੱਤਰ ਚਰਨਾਂ ਚੋਂ ਅਰਦਾਸ ਕਰਕੇ ਅੰਮ੍ਰਿਤਸਰ ਸਾਹਿਬ ਤੁਰ ਲੱਗੇ। ਉਹਨਾਂ ਨੇ ਗਲ ਵਿੱਚ ਪੱਲੂ ਪਾ ਕੇ ਨੇਤਰ ਮੂੰਦ ਕੇ ਦੋਵੇਂ ਹੱਥ ਜੋੜ ਲੈ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਦੇ ਪਿੱਤਰ ਚਰਨਾਂ ਚ ਖੜੇ ਹੋ ਗਏ ਬਾਬਾ ਦੀਪ ਸਿੰਘ ਸਾਹਿਬ ਤੇ ਉਹਨਾਂ ਦੇ ਸਾਥੀ। ਉਹਨਾਂ ਨੇ ਅਰਦਾਸ ਕੀਤੀ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ ਵਿੱਚ ਕੋਈ ਗੁਰਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਂਦਾ, ਕੋਈ ਮਾਇਆ ਲੈ ਕੇ ਆਉਂਦਾ, ਕੋਈ ਪਤਾਸਿਆਂ ਦਾ ਪ੍ਰਸ਼ਾਦ ਲਿਆਉਂਦਾ, ਕੋਈ ਗਹਿਣੇ ਗੱਟੇ ਹੀਰੇ ਜਵਾਹਰਾਤ ਲੈ ਕੇ ਤੁਹਾਡੇ ਚਰਨਾਂ ਚ ਆਉਂਦਾ ਆਪਣੀ ਆਪਣੀ ਇੱਛਾ ਮੁਤਾਬਕ। ਹੇ ਗਰੀਬ ਨਵਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ, ਮੈਂ ਤੁਹਾਡੇ ਚਰਨਾਂ ਚ ਸਿਰ ਦਾ ਚੜਾਵਾ ਲੈ ਕੇ ਆਇਆ, ਸਿਰ ਦਾ ਚੜਾਵਾ, ਪਰ ਸਿਰ ਦਾ ਚੜਾਵਾ ਤੁਹਾਡੇ ਚਰਨਾਂ ਵਿੱਚ ਭੇਟਾ ਕਰਨ ਤੋਂ ਪਹਿਲਾਂ ਇਹ ਮੇਰੀ ਤੀਬਰ ਇੱਛਾ ਹੈ ਕਿ ਮੈਂ ਹਰਿਮੰਦਰ ਸਾਹਿਬ ਚੋਂ ਅਬਦਾਲੀ ਦੇ ਝੰਡੇ ਪੁੱਟ ਦਿਆਂ। ਅਬਦਾਲੀ ਦੇ ਝੰਡੇ ਪੁੱਟਣ ਤੋਂ ਬਾਅਦ ਫਿਰ ਮੈਂ ਸਿਰ ਦਾ ਚੜਾਵਾ ਤੁਹਾਡੇ ਚਰਨਾਂ ਚ ਚੜਾਵਾਂਗਾ। ਇਹ ਸਰੀਰ ਤੁਹਾਡੀ ਮੁਹੱਬਤ ਤੋਂ ਕੁਰਬਾਨ ਕਰ ਦਿਆਂਗਾ, ਨਿਸ਼ਾਵਰ ਕਰ ਦਿਆਂਗਾ। ਅਰਦਾਸ ਕਰ ਰਹੇ ਸਨ ਬਾਬਾ ਦੀਪ ਸਿੰਘ ਸਾਹਿਬ। ਮੈਂ ਸ਼ੁਰੂ ਵਿੱਚ ਸ਼ਬਦ ਵਰਤਿਆ ਖਾਲਸਾ ਅਜਿੱਤ ਕਿਲਾ, ਪੰਥ ਅਜਿੱਤ ਕਿਲਾ, ਇਹਨੂੰ ਕੋਈ ਨਹੀਂ ਜਿੱਤ ਸਕਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਧਾਰ ਵਿੱਚੋਂ ਪੈਦਾ ਕਥਾ ਵਿਚਾਰ ਬੜੀ ਸੁਰਤੀ ਟਿਕਾ ਕੇ ਸਰਵਣ ਕਰਨੀ ਪੈਂਦੀ ਹੈ। ਜਦੋਂ ਅਸੀਂ ਸੁਰਤੀ ਟਿਕਾ ਕੇ ਕਥਾ ਸਰਵਣ ਕਰਦੇ ਹਾਂ ਤੇ ਫਿਰ ਇੱਕ ਫਿਲਮ ਦੀ ਤਰ੍ਹਾਂ ਸਾਡੀਆਂ ਅੱਖਾਂ ਦੇ ਅੱਗੋਂ ਦੀ ਲੰਘਦੀ ਹੈ। ਇੱਕ ਇੱਕ ਸੀਨ, ਇੱਕ ਇੱਕ ਗੁਰੂ ਮਹਾਰਾਜ ਜੀ ਦਾ ਬਚਨ, ਇੱਕ ਇੱਕ ਉਹਨਾਂ ਦੇ ਸੂਰਬੀਰ ਬਹਾਦਰਾਂ ਦਾ ਕੌਤਕ ਸਾਡੇ ਧੁਰ ਅੰਤਰ ਤੱਕ ਉਤਰਦਾ ਜਾਂਦਾ। ਲੇਕਿਨ ਇੰਨਾ ਕੁਝ ਪੜ੍ਹਨਾ ਹੋਵੇ ਤੇ ਯਾਦ ਕਰਨਾ ਹੋਵੇ ਉਹਨੂੰ ਬੜਾ ਵਕਤ ਚਾਹੀਦਾ, ਬੜੀ ਮਿਹਨਤ ਕਰਨੀ ਪੈਂਦੀ ਹੈ। ਪਰ ਸੁਣਨ ਦੇ ਨਾਲ ਇੱਕ ਫਿਲਮ ਮਨੁੱਖ ਦੇ ਹਿਰਦੇ ਵਿੱਚ ਬਣ ਜਾਂਦੀ ਹੈ, ਇੱਕ ਅਮਿੱਟ ਯਾਦ ਬਣ ਜਾਂਦੀ ਹੈ ਜਿਹੜੀ ਮਨੁੱਖ ਨੂੰ ਭੁੱਲਦੀ ਨਹੀਂ। ਸੁਣਨ ਨੂੰ ਬੜੀ ਵੱਡੀ ਮਹਾਨਤਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਬਹੁਤ ਸਾਰਾ ਜ਼ਿਕਰ, ਸੁਣਨ ਦੇ ਪ੍ਰਥਾਏ ਵੱਖ ਵੱਖ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਕੀਤਾ। ਸੋ ਰਹੋ ਵਿਚਾਰ, ਬਾਬਾ ਦੀਪ ਸਿੰਘ ਸਾਹਿਬ ਜੀ ਅਰਦਾਸ ਕਰ ਰਹੇ ਸਨ, ਮਗਰ ਹੋਣੀ ਖਲੋਤੀ ਸੀ। ਬਾਬਾ ਜੀ ਜਦੋਂ ਅਰਦਾਸ ਕਰਕੇ ਹਟੇ ਤੇ ਹੋਣੀ ਨੇ ਆਖਿਆ, ਬਾਬਾ ਇਹ ਪ੍ਰਣ ਨਾ ਕਰ ਕਿ ਮੈਂ ਹਰਿਮੰਦਰ ਸਾਹਿਬ ਚੋਂ ਅਬਦਾਲੀ ਦੇ ਝੰਡੇ ਪੁੱਟ ਕੇ ਆਪਣਾ ਸਰੀਰ ਤਿਆਗਾਂਗਾ, ਪੰਥ ਤੋਂ ਸਰੀਰ ਨਿਸ਼ਾਵਰ ਕਰਾਂਗਾ, ਜਾਵੇਂ ਸ਼ਹਾਦਤ ਪੀਵਾਂਗਾ, ਇਹ ਪ੍ਰਣ ਨਾ ਕਰ। ਜਦੋਂ ਇਹ ਬਚਨ ਬਾਬਾ ਦੀਪ ਸਿੰਘ ਸਾਹਿਬ ਦੇ ਕੰਨਾਂ ਵਿੱਚ ਪਾਇਆ, ਰੋਹ ਤੇ ਉਹਨਾਂ ਨੂੰ ਵੈਸੇ ਹੀ ਸੀ ਕਿ ਉਹ ਮੈਦਾਨੇ ਜੰਗ ਵਿੱਚ ਚੱਲੇ ਸਨ। 75 ਸਾਲ ਦਾ ਓਲਡ ਮੈਨ ਬਜ਼ੁਰਗ 18 ਸੇਰ ਦਾ ਖੰਡਾ ਆਪਣੇ ਹੱਥ ਵਿੱਚ ਫੜ ਕੇ ਆਪਣੇ ਸਾਥੀਆਂ ਦੇ ਨਾਲ ਤੁਰਿਆ, ਉਹਦੇ ਵਿੱਚ ਜੋਸ਼ ਕਿਤੇ ਘੱਟ ਥੋੜਾ ਹੋਵੇ, ਉਹਦੇ ਵਿੱਚ ਸਿੱਖੀ ਜਜ਼ਬਾ ਕਿਤੇ ਘੱਟ ਥੋੜਾ ਹੋਵੇਗਾ। ਉਹਦੇ ਸਿੱਖੀ ਜਜ਼ਬੇ ਨੂੰ ਸਲਿਊਟ ਹੈ, ਉਹਦੀ ਇਸ ਮਹਾਨ ਕੁਰਬਾਨੀ ਨੂੰ ਪ੍ਰਣਾਮ ਹੈ। ਉਸ ਬੁੱਢੇ ਜਰਨੈਲ ਦੀਆਂ ਅੱਖਾਂ ਚ ਖੂਨ ਆ ਗਿਆ ਹੋਣੀ ਦੀ ਗੱਲ ਸੁਣਦਿਆਂ ਸਾਰ। ਉਹਨਾਂ ਨੇ ਪਰਤ ਕੇ ਵੇਖਿਆ, ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਤੂੰ ਹੈ ਕੌਣ ਹੈ? ਕਹਿੰਦੀ ਮੈਂ ਹੋਣੀ ਆ ਹੋਣੀ। ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਫਿਰ ਕਹਿੰਦੀ ਮੈਂ ਜਿਹੜਾ ਤੂੰ ਅਨੋਖਾ ਪ੍ਰਣ ਕੀਤਾ ਨਾ, ਮੈਂ ਤੇ ਕਦੇ ਕਿਸੇ ਦਾ ਇਸ ਤਰ੍ਹਾਂ ਦਾ ਪ੍ਰਣ ਵੇਪਰੇ ਨਹੀਂ ਚੜ ਦਿੱਤਾ। ਮੈਂ ਮਾਨ ਢਾਕਾ ਵਰਗੇ ਸੂਰਮਿਆਂ ਦੇ ਪ੍ਰਣ ਰੋਲੇ ਨੇ, ਮੈਂ ਚੰਗੇਜ਼ ਖਾਂ ਹਲਾਕੂ ਵਰਗਿਆਂ ਦੇ ਪ੍ਰਣ ਰੋਲੇ ਨੇ, ਮੈਂ ਸਿਕੰਦਰ ਵਰਗਿਆਂ ਦਾ ਮਾਨ ਤੋੜਿਆ। ਦੁਨੀਆਂ ਦਾ ਜੇਤੂ ਜਰਨੈਲ ਅਰਜਨ, ਮੈਂ ਅਰਜਨ ਜਿਹਾ ਦਾ ਵੀ ਮਾਨ ਤੋੜਿਆ। ਬਾਬਾ ਮੈਂ ਕਦੇ ਕਿਸੇ ਦਾ ਮਾਨ ਨਹੀਂ ਰਹਿਣ ਦਿੱਤਾ, ਤੇ ਤੂੰ ਏਡਾ ਵੱਡਾ ਪ੍ਰਣ ਕੀਤਾ ਵੀ ਹਰਿਮੰਦਰ ਆਜ਼ਾਦ ਕਰਾ ਕੇ ਜਾਮੇ ਸ਼ਹਾਦਤ ਪੀਵਾਂਗਾ, ਇਹ ਪ੍ਰਣ ਕਰ ਵੀ ਜੇ ਹਰਿਮੰਦਰ ਸਾਹਿਬ ਆਜ਼ਾਦ ਨਾ ਕਰਾ ਸਕਿਆ ਤੇ ਸ਼ਹੀਦੀ ਪ੍ਰਾਪਤ ਕਰ ਜਾਂਗਾ, ਇਹ ਪ੍ਰਣ ਕਰ। ਬੁੱਢੇ ਜਰਨੈਲ ਨੇ ਆਖਿਆ ਨਹੀਂ ਹੋਣੀ ਏ, ਤੇਰਾ ਵਾਹ ਚੰਗੇਜ਼ ਖਾਨ ਨਾਲ ਪਿਆ ਹੋਵੇਗਾ, ਅਫਲਾਤੂਨ ਨਾਲ ਹਲਾਕੂ ਨਾਲ ਤੇਰਾ ਵਾਹ ਪਿਆ ਹੋਵੇਗਾ, ਦੁਨੀਆਂ ਦੇ ਜੇਤੂ ਜਰਨੈਲ ਸਿਕੰਦਰ ਨਾਲ ਤੇਰਾ ਵਾਹ ਪਿਆ ਹੋਵੇਗਾ, ਰਣਾ ਦੇ ਜੇਤੂ ਅਰਜਨ ਨਾਲ ਤੇਰਾ ਵਾਹ ਪਿਆ ਹੋਵੇਗਾ, ਮੈਂ ਮੰਨਦਾ। ਪਰ ਮੇਰੀ ਗੱਲ ਦੋਏ ਕੰਨ ਖੋਲ ਕੇ ਧਿਆਨ ਨਾਲ ਸੁਣ ਲੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨਾਲ ਤੇਰਾ ਵਾਹ ਅੱਜ ਪਹਿਲੀ ਵਾਰੀ ਪੈਣ ਲੱਗਾ। ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਰਨੈਲ ਦੇ ਮੂੰਹੋਂ ਨਿਕਲੇ ਹੋਏ ਬੋਲ ਕਦੇ ਆਲਾ ਨਹੀਂ ਜਾ ਸਕਦੇ, ਬਚਨ ਹੋਣੀਏ ਸਿੰਘ ਦੇ ਪੂਰੇ ਤੇ ਪੱਕੇ, ਬਚਨ ਸਿੰਘ ਦੇ ਹੋਣੀਏ ਪੂਰੇ ਤੇ ਪੱਕੇ, ਅਸੀਂ ਹੜ ਹੜ ਜਾਮ ਨਗਾ ਦਈਏ ਸੂਈਆਂ ਦੇ ਨੱਕੇ, ਅਸੀਂ ਖੰਡੇ 18 ਸੇਰ ਦੇ ਨਹੀਂ ਐਵੇਂ ਚੱਕੇ, ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਅੱਜ ਕਿਹੜਾ ਡੱਕੇ, ਕਿਸੇ ਮਾਂ ਦੇ ਲਾਲ ਦੀ ਜ਼ਰੂਰਤ ਹੈ ਸਾਨੂੰ ਗੁਰੂ ਦੇ ਮੰਦਰ ਨੂੰ ਆਜ਼ਾਦ ਕਰਾਉਣ ਤੋਂ ਡੱਕ ਸਕੇ, ਸਿਰਾਂ ਦੀ ਆਹੂਤੀ ਦੇ ਦਿਆਂਗੇ। ਜਿਹੜਾ ਖਾਲਸਾ ਪੰਥ ਦੀ ਅਣਖ ਵੰਗਾਰਨ ਵਾਸਤੇ ਕਾਬਲ ਤੋਂ ਕਈ ਕੋਹਾਂ ਸਫ਼ਰ ਤੈਅ ਕਰਕੇ ਆਇਆ ਨਾ, ਉਹਨੂੰ ਭੱਜਦਿਆਂ ਰਾਹ ਨਹੀਂ ਲੱਭਣਾ। ਉਹਦੇ ਸਿਪਾਹੀਆਂ ਨੇ ਸਾਡੀ ਸ਼ਾਨ ਮੈਦਾਨੇ ਜੰਗ ਵਿੱਚ ਵੇਖ ਕੇ ਪੁੱਠੇ ਪੈਰੀ ਦੌੜਨਾ, ਲੜ ਰਹੇ ਸਨ ਹਰਿਮੰਦਰ ਸਾਹਿਬ ਦੀ ਸ਼ਾਨ ਬਹਾਲੀ ਵਾਸਤੇ ਬਾਬਾ ਦੀਪ ਸਿੰਘ ਸਾਹਿਬ। ਲੜਦਿਆਂ ਲੜਦਿਆਂ ਇੱਕ ਬੜਾ ਅਬਦਾਲੀ ਦਾ ਮੰਨਿਆ ਹੋਇਆ ਜਰਨੈਲ ਤਜਰਬੇਕਾਰ ਹੰਡਿਆ ਹੋਇਆ ਅਫਸਰ ਜਿਹਦਾ ਨਾਂ ਜਮਾਲ ਖਾਨ, ਇਹ ਯੰਗ ਮੈਨ ਸੀ, ਬਾਬਾ ਦੀਪ ਸਿੰਘ ਓਲਡ ਮੈਨ ਸਨ। ਕਈ ਘੰਟਿਆਂ ਦੀ ਲੜਾਈ ਤੋਂ ਬਾਅਦ ਇੱਕ ਸਾਂਝਾ ਵਾਰ ਚੱਲਿਆ, ਦੋਵੇਂ ਮਰਦ ਸਦਾ ਦੀ ਨੀਂਦੇ ਰਣ ਤੱਤੇ ਵਿੱਚ ਸੌਂ ਗਏ। ਦੋਵੇਂ ਮਰਦ, ਅਸੀਂ ਵਿਰੋਧੀ ਨੂੰ ਕਮਜ਼ੋਰ ਨਹੀਂ ਕਵਾਂਗੇ, ਜਿਹੜੇ ਏਡੀ ਦੂਰੋਂ ਹਮਲਾਵਰ ਹੋ ਕੇ ਆਏ ਉਹ ਕੋਈ ਕਮਜ਼ੋਰ ਨਹੀਂ ਸਨ, ਉਹ ਬੜੇ ਬੜੇ ਮਹਾਨ ਸਨ। ਵੈਸੇ ਵੀ ਪਠਾਣਾ ਦਾ ਇਤਿਹਾਸ ਬੜਾ ਸ਼ਕਤੀਸ਼ਾਲੀ, ਬੜੀ ਮਾਰਸ਼ਾਲੋ ਕੌਮ ਹੈ, ਉਹਨਾਂ ਦੇ ਲੀਡਰ ਆਪਣੇ ਧਰਮ ਪ੍ਰਤੀ ਬੜੇ ਵਫ਼ਾਦਾਰ ਨੇ, ਬੜੇ ਜ਼ਿੰਮੇਵਾਰ ਨੇ। ਪੁਰਾਤਨ ਤੋਂ ਪੁਰਾਤਨ ਇਤਿਹਾਸ ਪੜ੍ਹ ਕੇ ਵੇਖ ਲਓ, ਉਹਨਾਂ ਦੇ ਲੀਡਰਾਂ ਨੇ ਆਪਣੇ ਦੇਸ਼ ਵਾਸਤੇ ਵਫ਼ਾਦਾਰੀ ਨਿਭਾਈ ਹੈ, ਆਪਣੇ ਫਰਜ਼ ਨਿਭਾਏ ਨੇ, ਆਪਣੇ ਸਿਪਾਹੀਆਂ ਤੋਂ ਰਣ ਤੱਤੇ ਵਿੱਚ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੁੱਤਰ ਮੈਦਾਨੇ ਜੰਗ ਵਿੱਚ ਤੁਰੇ ਵਾਰੇ। ਬੜਾ ਸ਼ਕਤੀਸ਼ਾਲੀ ਇਤਿਹਾਸ, ਦੁਨੀਆਂ ਦੀਆਂ ਦੋ ਕੌਮਾਂ ਮਾਰਸ਼ਲ ਕੌਮਾਂ ਮੰਨੀਆਂ ਗਈਆਂ, ਸਿੱਖ ਤੇ ਪਠਾਣ। ਆਪਣੇ ਅਕੀਦੇ ਵਾਸਤੇ ਬਹੁਤ ਵੱਡਾ ਤਿਆਗ ਆ ਉਹਨਾਂ ਲੋਕਾਂ ਵਿੱਚ, ਪਰ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰਬਾਨੀ ਆ, ਉਹਨਾਂ ਦਾ ਹੱਥ ਵੀ ਖਾਲਸੇ ਦੇ ਸਾਹਮਣੇ ਨਹੀਂ ਬਰਕਰਾਰ ਰਿਹਾ। ਉਹ ਘਾਬਰ ਜਾਂਦੇ ਰਹਿ, ਦਿਲ ਛੱਡ ਜਾਂਦੇ ਰਹਿ, ਵਸਾ ਕੇ ਵਾਰ ਕਰਨ ਤੇ ਆ ਜਾਂਦੇ ਰਹਿ, ਵਸਾ ਕੇ ਵਾਰ ਕਰਨ। ਸਤਿਕਾਰਯੋਗ ਸਾਧ ਸੰਗਤ, ਲੜਦਿਆਂ ਲੜਦਿਆਂ ਸੀਸ ਤੁਮਾਂ ਦੇ ਲੱਥ ਕੇ ਧਰਤੀ ਤੇ ਡਿੱਗ ਪਏ, ਹੋਣੀ ਤਿਲਮਲਾ ਉੱਠੀ। ਹੋਣੀ ਨੇ ਤਾਨਾ ਦੇ ਕੇ ਆਖਿਆ, ਬਾਬਾ ਸੁਣਾ, ਮੈਂ ਕਿਹਾ ਸੀ ਨਾ ਤਰਨ ਤਾਰਨ ਸਾਹਿਬ ਵੀ ਮੈਂ ਕਦੇ ਕਿਸੇ ਦਾ ਪ੍ਰਣ ਨਹੀਂ ਨੇਪਰੇ ਚੜ੍ਹ ਦਿੱਤਾ, ਤੇਰੇ ਗੁਰੂ ਦਾ ਮੰਦਰ ਅਜੇ ਇੱਥੋਂ 10 ਕਿਲੋਮੀਟਰ ਦੀ ਦੂਰੀ ਤੇ ਆ, ਤੇ ਰਾਹ ਵਿੱਚ ਹੀ ਡੇਰੇ ਲਾ ਕੇ ਬਹਿ ਗਿਆ, ਦਮ ਦਮੇ ਗਬ ਗਜੇ ਮਾਰਦਾ ਸੈਂ, ਤਰਨ ਤਾਰਨ ਸਾਹਿਬ ਗਬ ਗਜੇ ਮਾਰਦਾ ਸੈਂ। ਮੈਂ ਆਖਿਆ ਸੀ ਨਾ ਮੈਂ ਕਦੇ ਕਿਸੇ ਦਾ ਪ੍ਰਣ ਨੇਪਰੇ ਨਹੀਂ ਚੜ੍ਹ ਦਿੱਤਾ, ਲੋਕ ਮੈਨੂੰ ਹੋਣੀ ਕਹਿੰਦੇ ਨੇ। ਇਹ ਗੱਲ ਮੰਨਣੀ ਪੈ ਗਈ ਹੋਣੀ ਖਤਰਨਾਕ ਹੋਣੀ। ਜਿਸ ਘਰ ਵਿੱਚ ਆ ਜਾਏ ਘਰ ਦੀ ਤਬਾਹੀ ਅਵਸ਼ ਹੈ, ਹੋਣੀ ਜਿਸ ਨਗਰ ਵਿੱਚ ਆ ਜਾਏ ਪਿੰਡ ਦੀ ਤਬਾਹੀ ਅਵਸ਼ ਹੈ, ਹੋਣੀ ਜਿਸ ਕੌਮ ਵਿੱਚ ਆ ਜਾਏ ਕੌਮ ਦੀ ਤਬਾਹੀ ਅਵਸ਼ ਹੈ, ਹੋਣੀ ਜਿਸ ਮੁਲਕ ਵਿੱਚ ਆ ਜਾਏ ਮੁਲਕ ਦੀ ਤਬਾਹੀ ਅਵਸ਼ ਹੈ। ਹੋਣੀ ਬੜੀ ਪਰਵਲ ਹੈ, ਜਿਸ ਘਰ ਵਿੱਚ ਆ ਜਾਏ ਨੇ ਕਦੇ ਕਿਸੇ ਦਾ ਕੱਖ ਨਹੀਂ ਰਹਿਣ ਦਿੱਤਾ। ਇੱਕ ਘਰ ਵਿੱਚ ਹੋਣੀ ਚਲੇ ਗਈ, ਉਹਨੇ ਘਰ ਦੇ ਮਾਲਕ ਬਜ਼ੁਰਗ ਨੂੰ ਆਖਿਆ, ਬਾਬਾ ਮੈਂ ਆ ਹੋਣੀ, ਮੈਂ ਤੇਰੇ ਘਰੋਂ ਸਾਰਾ ਕੁਝ ਲੈਣ ਵਾਸਤੇ ਆਈ ਆ ਸਾਰਾ ਕੁਝ, ਪਰ ਮੈਨੂੰ ਪਤਾ ਲੱਗਾ ਤੂੰ ਮਿਹਨਤੀ ਆ, ਮੇਰੇ ਮਨ ਵਿੱਚ ਤਰਸ ਆਇਆ ਵੀ ਇੱਕ ਚੀਜ਼ ਤੈਨੂੰ ਦੇ ਦਵਾਂ, ਦੱਸ ਕਿਹੜੀ ਚੀਜ਼ ਰੱਖਣੀ ਆ, ਬਾਕੀ ਮੈਂ ਸਾਰੀਆਂ ਲੈ ਜਾਣੀਆਂ ਤੇਰੇ ਘਰੋਂ, ਕੋਈ ਨਹੀਂ ਛੱਡਣੀ। ਬਜ਼ੁਰਗ ਬੜਾ ਸਿਮਰਨ ਭਜਨ ਵਾਲਾ ਸੀ, ਕੰਬਿਆ ਹੋਣੀ ਦਾ ਨਾਂ ਸੁਣ ਕੇ ਵੀ ਇਹਨੇ ਤੇ ਕਦੇ ਕਿਸੇ ਦਾ ਕੱਖ ਛੱਡਿਆ ਹੀ ਆ ਨਹੀਂ, ਤੇ ਮੈਨੂੰ ਇਹਨੇ ਗੱਲ ਕਹਿਤੀ ਵੀ ਇੱਕ ਚੀਜ਼ ਰੱਖ ਲਾ, ਹੁਣ ਕਿਹੜੀ ਚੀਜ਼ ਰੱਖੀਏ। ਕਹਿੰਦਾ ਹੋਣੀ ਹੈ ਜੇ ਇਹ ਮਿਹਰਬਾਨੀ ਕੀਤੀ ਆ ਨਾ ਵੀ ਮੈਨੂੰ ਇੱਕ ਚੀਜ਼ ਰੱਖ ਲੈਣ ਵਾਸਤੇ ਆਖਿਆ ਹੀ, ਤੇ ਇੱਕ ਮਿਹਰਬਾਨੀ ਹੋਰ ਕਰ, ਮੈਨੂੰ ਇੱਕ ਦਿਨ ਦਾ ਵਕਤ ਦੇ ਦੇ, ਕੱਲ ਆ ਜੀ ਇਸੇ ਵੇਲੇ, ਫਿਰ ਮੈਂ ਦੱਸਾਂਗਾ ਵੀ ਕਿਹੜੀ ਚੀਜ਼ ਰੱਖਣੀ ਹੈ ਤੇ ਬਾਕੀ ਤੈਨੂੰ ਕਿਹੜੀਆਂ ਦੇਣੀ। ਹੋਣੀ ਚਲੇ ਗਈ, ਬਜ਼ੁਰਗ ਨੇ ਘਰ ਦੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਕਰ ਲਏ, ਪੁੱਤਰ ਇਕੱਠੇ ਕਰ ਲਏ, ਜੀਵਨ ਸਾਥਣ ਬੁਲਾ ਲਈ, ਨਹੁੰ ਰਾਣੀ ਬੁਲਾ ਲਈ। ਹੋਣੀ ਦੀ ਸਾਰੀ ਗੱਲ ਬਜ਼ੁਰਗ ਨੇ ਆਪਣੇ ਘਰਦਿਆਂ ਨੂੰ ਦੱਸੀ, ਭਾਈ ਹੋਣੀ ਕਹਿੰਦੀ ਆ ਮੈਂ ਤੁਹਾਡੇ ਘਰ ਦਾ ਸਾਰਾ ਕੁਝ ਲੈ ਜਾਣਾ, ਇੱਕ ਚੀਜ਼ ਤੁਹਾਨੂੰ ਦੇਣੀ ਆ, ਦੱਸੋ ਕਿਹੜੀ ਚੀਜ਼ ਰੱਖ ਲਈ। ਉਹਨੇ ਸਭ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਪੁੱਛਿਆ ਵੀ ਦੱਸ ਕਿਹੜੀ ਚੀਜ਼ ਰੱਖੀ। ਉਹ ਹੌਲੀ ਜੀ ਕਹਿੰਦੀ ਪਤੀ ਦੇਵ ਇਸ ਤਰ੍ਹਾਂ ਕਰੋ, ਗਾਂ ਰੱਖ ਲਓ, ਜਾਣੇ ਦੁੱਧ ਪੀ ਲਿਆ ਕਰਨਗੇ, ਘਰ ਦੇ ਦੁੱਧ ਦਾ ਜਾਣਿਆਂ ਨੂੰ ਜਰਾ ਰੱਜ ਆਜੂ, ਇਸ ਲਈ ਗਾਂ ਰੱਖ ਲਓ। ਉਹ ਬਜ਼ੁਰਗ ਸੋਚੇ ਵੀ ਇਹਨੂੰ ਪਤਾ ਹੀ ਨਹੀਂ ਵੀ ਹੋਣੀ ਕੀ ਚੀਜ਼ ਹੈ, ਇਹ ਤੇ ਕਾਮ ਪਦਾਰਥ ਦੀ ਗੱਲ ਕਰਨ ਲੱਗ ਪਈ, ਇੱਕ ਪਦਾਰਥ ਰੱਖ ਲਈਏ, ਇਹ ਹੋਣੀ ਨੇ ਤੇ ਕਦੇ ਛੱਡਿਆ ਹੀ ਕਿਸੇ ਦਾ ਕੱਖ ਨਹੀਂ ਹੈ, ਤੇ ਪਤਾ ਨਹੀਂ ਖੁਦਾ ਦੀ ਮਿਹਰਬਾਨੀ ਹੈ ਉਹਨੇ ਤਰਸ ਕੀਤਾ ਵੀ ਇੱਕ ਚੀਜ਼ ਰੱਖ ਲਓ, ਇਹ ਕਹਿੰਦੀ ਵਿਗਾ ਰੱਖ ਲਓ। ਨਹੀਂ ਸਕੂਨ ਮਿਲਿਆ ਉਸ ਬਜ਼ੁਰਗ ਦੀ ਆਤਮਾ ਨੂੰ, ਉਹਨੇ ਆਪਣੇ ਵੱਡੇ ਮੁੰਡੇ ਨੂੰ ਪੁੱਛਿਆ ਵੀ ਕਾਕਾ ਤੂੰ ਪੜ੍ਹਿਆ ਲਿਖਿਆ, ਤੂੰ ਦੱਸ ਕਿਹੜੀ ਚੀਜ਼ ਰੱਖ ਲਈਏ, ਹੋਣੀ ਨੂੰ ਕਿਹੜੀਆਂ ਦੇਣੀਆਂ। ਉਹਨੇ ਆਪਣੀ ਮਾਂ ਦਾ ਪੱਖ ਲੈ ਲਿਆ, ਕਹਿੰਦਾ ਪਿਤਾ ਜੀ ਜੇ ਗਾਂ ਨਹੀਂ ਨਾ ਰੱਖਣੀ ਤੇ ਮੱਝ ਰੱਖ ਲਓ, ਘਰ ਦਾ ਦੁੱਧ ਅਸੀਂ ਵੀ ਪੀਆ ਕਰਾਂਗੇ, ਤੁਸੀਂ ਵੀ ਪੀਓ, ਬੱਚੇ ਵੀ ਪੀਣਗੇ। ਉਹ ਬਜ਼ੁਰਗ ਬੜਾ ਪਰੇਸ਼ਾਨ ਅੰਦਰੋਂ ਅੰਦਰ ਵੀ ਇਹਨਾਂ ਦੀ ਸੋਚ ਕਿਸ ਬੰਨੇ ਦੀ, ਇਹ ਹੋਣੀ ਬਾਰੇ ਜਾਣਦੇ ਨਹੀਂ ਵੀ ਹੋਣੀ ਕਿੱਡਾ ਖਤਰਨਾਕ ਨਾਮ ਹੈ। ਇਹਦੀ ਮਾਂ ਕਹਿੰਦੀ ਸੀ ਗਾਂ ਰੱਖ ਲਓ, ਇਹ ਕਹਿੰਦਾ ਮੱਝ ਰੱਖ ਲਓ, ਇਹਨਾਂ ਨੂੰ ਫਿਰ ਹੋਣੀ ਬਾਰੇ ਪਤਾ ਨਹੀਂ। ਉਹਨੇ ਆਪਣੀ ਵੱਡੀ ਨਹੁੰ ਨੂੰ ਪੁੱਛਿਆ, ਵੱਡੀ ਨਹੁੰ ਨੂੰ, ਉਹ ਬੜੀ ਸਿਮਰਨ ਭਜਨ ਵਾਲੀ ਸੀ, ਬੜੀ ਬਾਣੀ ਪੜ੍ਹਨ ਵਾਲੀ ਸੀ, ਤੇ ਵੇਖਣ ਵਾਸਤੇ ਉਹ ਸਿੱਧੀ ਜੀ ਨਜ਼ਰ ਆਉਂਦੀ ਸੀ, ਸਿੱਧੀ ਜੀ ਲੋਕਾਂ ਦੀ ਨਜ਼ਰ ਵਿੱਚ। ਸਾਡਾ ਆਪਣਾ ਸੁਭਾਅ ਹੀ ਹੈ, ਜੇ ਕੋਈ ਹੌਲੀ ਬੋਲੇ ਤੇ ਅਸੀਂ ਆਹਨੇ ਵੀ ਸਿੱਧਾ, ਜੇ ਕੋਈ ਮੂੰਹ ਤੋੜਵਾਂ ਜਵਾਬ ਦੇ ਤੇ ਅਸੀਂ ਕਹਿੰਦੇ ਵੀ ਬੜਬੋਲਾ ਬੜਾ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਦੇ। ਦੋਵੇਂ ਸਰਟੀਫਿਕੇਟ ਸਾਡੇ ਕੋਲ ਹੁੰਦੇ ਆਪਣੀ ਚੋਂ ਜੇਬ ਚੋਂ ਕੱਢ ਕੇ, ਸਿੱਧੇਪਣ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੰਦੇ ਹਾਂ ਤੇ ਚਲਾਕ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੰਦੇ, ਪਰ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਨੂੰ ਇਹੋ ਜਿਹੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ, ਭਾਵੇਂ ਉਹਨਾਂ ਨੂੰ ਕੋਈ ਚੰਗਾ ਕਹਿ ਭਾਵੇਂ ਕੋਈ ਮਾੜਾ ਕਹਿ, ਉਹ ਚੰਗਿਆਈ ਵਾਲੇ ਕਰਮ ਤੋਂ ਨਹੀਂ ਹਟਦੇ, ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ, ਦੁਨੀਆਂ ਉਲਟ ਜਾਏ, ਉਹ ਆਪਣਾ ਸੁਭਾਅ ਨਹੀਂ ਬਦਲਦੇ ਨੇਕੀ ਵਾਲਾ। ਇਹ ਨੌਂ ਰਾਣੀ ਨੂੰ ਘਰ ਦੇ ਸਿੱਧੀ ਕਹਿੰਦੇ ਸਨ, ਭੋਲੀ ਕਹਿੰਦੇ ਸਨ, ਕਹਿੰਦੇ ਸਨ ਇਹਨੂੰ ਗੱਲ ਚੰਗੀ ਤਰ੍ਹਾਂ ਸਮਝਣੀ ਨਹੀਂ ਆਉਂਦੀ, ਇਹਨੂੰ ਗੱਲ ਕਰਨੀ ਨਹੀਂ ਆਉਂਦੀ, ਇਹ ਭੋਲੀ ਹੈ ਸਿੱਧੀ ਹੈ। ਪਰ ਬਜ਼ੁਰਗ ਬਾਬੇ ਨੂੰ ਪਤਾ ਸੀ ਇਹ ਮੇਰੀ ਨੌਂ ਰਾਣੀ ਭੋਲੀ ਨਹੀਂ, ਇਹ ਬਾਣੀ ਪੜ੍ਹਦੀ ਹੈ, ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਇਹਦਾ ਸੁਭਾਅ ਸਹਿਜ ਅਵਸਥਾ ਵਾਲਾ, ਇਹ ਘੱਟ ਬੋਲਦੀ ਆ, ਲੋੜ ਅਨੁਸਾਰ ਬੋਲਦੀ। ਉਸ ਬਜ਼ੁਰਗ ਬਾਬੇ ਨੇ ਆਪਣੀ ਨੌਂ ਨੂੰ ਪੁੱਛਿਆ, ਬੇਟਾ ਹੋਣੀ ਆਈ ਹੈ ਸਾਡੇ ਘਰ, ਉਹਨੇ ਸਾਡੇ ਘਰ ਦਾ ਸਾਰਾ ਕੁਝ ਲੈ ਜਾਣਾ, ਇੱਕ ਚੀਜ਼ ਉਹਨੇ ਸਾਨੂੰ ਰੱਖ ਲੈਣ ਲਈ ਆਖਿਆ, ਮੇਰੀ ਧੀ ਦੱਸ ਕਿਹੜੀ ਚੀਜ਼ ਰੱਖੀਏ ਤੇ ਬਾਕੀ ਹੋਣੀ ਨੂੰ ਕੀ ਦੇਣਾ, ਦੱਸ ਮੇਰਾ ਪੁੱਤਰ। ਉਹ ਹੌਲੀ ਜੀ ਕਹਿੰਦੀ ਪਿਤਾ ਜੀ ਜੇ ਹੋਲੀ ਨੇ ਸਾਡੇ ਤੇ ਤਰਸ ਕੀਤਾ ਨਾ ਵੀ ਇੱਕ ਚੀਜ਼ ਰੱਖ ਲੈਣ ਵਾਸਤੇ ਸਾਨੂੰ ਉਹਨੇ ਕਹਿਤਾ, ਤੇ ਫਿਰ ਮੇਰੀ ਬੇਨਤੀ ਮੰਨੋ, ਹੋਲੀ ਨੂੰ ਕਹੋ ਵੀ ਸਾਡੇ ਘਰ ਇਤਫਾਕ ਰਹਿਣ ਦੇ, ਬਾਕੀ ਸਾਰਾ ਹੀ ਕੁਝ ਲੈ ਦੇ, ਕੱਲਾ ਇਤਫਾਕ ਸਾਡੇ ਘਰ ਰਹਿਣ ਦੇ। ਬਜ਼ੁਰਗ ਨੂੰ ਸੰਤੁਸ਼ਟੀ ਹੋਈ, ਉਹ ਮਨਾ ਜੇ ਸਾਡੇ ਘਰ ਇਤਫਾਕ ਰਹਿ ਗਿਆ ਤੇ ਦੁਨੀਆਂ ਦੀਆਂ ਚੀਜ਼ਾਂ ਤੇ ਬਾਅਦ ਵਿੱਚ ਵੀ ਖਰੀਦੀਆਂ ਜਾ ਸਕਦੀਆਂ, ਪ੍ਰਾਪਤ ਕੀਤੀਆਂ ਜਾ ਸਕਦੀਆਂ। ਨੌ ਰਾਣੀ ਨੇ ਬੜਾ ਚੰਗਾ ਫੈਸਲਾ ਲਿਆ, ਉਹਨੇ ਪਿਆਰ ਦਿੱਤਾ, ਧੀਏ ਯੁਗ ਯੁਗ ਜਿਉਂਦੀ ਰਹੋ, ਤੇਰੇ ਸਿਰ ਦਾ ਸਾਈਂ ਜੀਵੇ, ਮੈਂ ਤੇਰੀ ਸੋਚ ਤੋਂ ਬਲਹਾਰ। ਅਗਲਾ ਦਿਨ ਚੜਿਆ ਤੇ ਹੋਲੀ ਆ ਗਈ। ਬਜ਼ੁਰਗ ਨੂੰ ਕਹਿੰਦੀ ਵੀ ਬਾਬਾ ਸਲਾਹ ਕੀਤੀ ਪਰਿਵਾਰ ਨਾਲ ਕਿਹੜੀ ਚੀਜ਼ ਰੱਖਣੀ ਆ ਤੇ ਮੈਨੂੰ ਕਿਹੜੀਆਂ ਦੇਣੀਆਂ, ਸਲਾਹ ਕੀਤੀ ਆ? ਬਜ਼ੁਰਗ ਕਹਿੰਦਾ ਹਾਂ ਸਲਾਹ ਕੀਤੀ। ਹੋਲੀ ਕਹਿੰਦੀ ਦੱਸ ਫਿਰ ਕਿਹੜੀ ਚੀਜ਼ ਰੱਖਣੀ ਆ ਤੇ ਮੈਨੂੰ ਕਿਹੜੀਆਂ ਚੀਜ਼ਾਂ ਦੇਣੀਆਂ। ਬਜ਼ੁਰਗ ਹੱਥ ਜੋੜ ਕੇ ਕਹਿੰਦਾ ਹੋਣੀਏ ਸਾਡੇ ਘਰ ਇਤਫਾਕ ਰਹਿਣ ਦੇ ਤੇ ਬਾਕੀ ਸਾਰਾ ਹੀ ਕੁਝ ਲੈ ਜਾ। ਹੋਲੀ ਮੱਥੇ ਤੇ ਹੱਥ ਮਾਰ ਕੇ ਆਂਦੀ ਬਾਬਾ ਇਤਫਾਕ ਤੂੰ ਰੱਖ ਲਿਆ ਤੇ ਮੈਂ ਤੁਹਾਡੇ ਘਰੋਂ ਸਵਾਹ ਖੜਦੀ ਹਾਂ। ਮੈਨੂੰ ਤੇ ਲੋਕ ਹੋਣੀ ਕਹਿੰਦੇ ਨੇ, ਮੈਂ ਤੇ ਕਦੇ ਕਿਸੇ ਦਾ ਇਤਫਾਕ ਨਹੀਂ ਰਹਿਣ ਦਿੱਤਾ, ਤੇ ਇਤਫਾਕ ਤੂੰ ਮੰਗ ਰਿਹਾ ਤੇ ਮੈਂ ਖੜਨਾ ਕੀ ਆ ਤੁਹਾਡੇ ਘਰੋਂ। ਬਾਬਾ ਦੀਪ ਸਿੰਘ ਸਾਹਿਬ ਦੇ ਸਾਹਮਣੇ ਖਲੋਤੀ ਹੋਣੀ ਕਹਿੰਦੀ ਬਾਬਾ ਸੁਣਾ, ਮੈਂ ਆਖਿਆ ਸੀ ਨਾ ਮੈਂ ਕਦੇ ਕਿਸੇ ਦਾ ਅਨੋਖਾ ਪਰਨ ਨਿਪਰੇ ਨਹੀਂ ਚੜ੍ਹ ਦਿੱਤਾ, ਇਹ ਪ੍ਰਣ ਨਾ ਕਰ, ਅਬਦਾਲੀ ਦੇ ਝੰਡੇ ਪੁੱਟ ਕੇ ਸ਼ਹੀਦੀ ਪ੍ਰਾਪਤ ਕਰਾਂਗਾ ਕਿਹਾ ਸੀ ਨਾ, ਤੇ ਤੇਰੇ ਗੁਰੂ ਦਾ ਮੰਦਰ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਆ, ਇੱਥੋਂ ਜਿੱਥੇ ਅੱਡਾ ਲਾ ਕੇ ਬਹਿ ਗਿਆ। ਕਹਿੰਦੇ ਨੇ ਇੱਕ ਵਰਪਾਲ ਪਿੰਡ ਦਾ ਨਿਹੰਗ ਸਿੰਘ ਸਾਹਿਬ ਹੋਣੀ ਦੀਆਂ ਗੱਲਾਂ ਸੁਣ ਰਿਹਾ ਸੀ, ਉਹਨੇ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੇ ਪਿੱਤਰ ਸਰੀਰ ਦੇ ਕੋਲ ਖਲੋ ਕੇ ਆਖਿਆ, ਨਹੀਂ ਹੋਣੀਏ ਇਹਦਾ ਅਜੇ ਕੀ ਵਿਗੜ ਗਿਆ, ਇਹ ਤੇ ਲੜਨ ਲੱਗ ਪਏਗਾ, ਇਹਦਾ ਅਜੇ ਕੀ ਵਿਗੜਿਆ। ਇਤਿਹਾਸਕਾਰ ਕਹਿੰਦੇ ਨੇ ਹਰਕਤ ਕੀਤੀ ਬਾਬਾ ਦੀਪ ਸਿੰਘ ਸਾਹਿਬ ਹੋਰਾਂ ਦੇ ਪਿੱਤਰ ਸਰੀਰ ਨੇ, ਉੱਠਿਆ ਬੁੱਢਾ ਜਰਨੈਲ, ਖੱਬੀ ਤਲੀ ਤੇ ਧਰਿਆ ਸੀਸ, ਸੱਜੇ ਹੱਥ ਵਿੱਚ ਫੜਿਆ ਫੌਲਾਦੀ ਖੰਡਾ, ਉਹ ਅਬਦਾਲੀ ਜਿਹੜਾ ਹੱਲੇ ਤੇ ਹੱਲੇ ਕਰਕੇ ਖਾਲਸਾ ਪੰਥ ਨੂੰ ਮੁਕਾਉਣ ਵਾਸਤੇ ਆਉਂਦਾ ਰਿਹਾ, ਉਹਦੇ ਹੰਡੇ ਵਰਤੇ ਜਰਨੈਲ ਜਿਹੜੇ ਕਹਿੰਦੇ ਸਨ ਅਸੀਂ ਸਿੱਖਾਂ ਦੇ ਦੇਸ਼ ਦੇ 20-20 ਮੰਦਰ ਇੱਕ ਅੱਖ ਦੇ ਪਲਕਾਰੇ ਵਿੱਚ ਢਾ ਕੇ ਮਿੱਟੀ 'ਚ ਮਿਲਾਏ, ਸਾਡੇ ਨਾਂ ਦੀਆਂ ਧੁੰਮਾਂ ਦੁਨੀਆਂ ਵਿੱਚ ਪਈਆਂ, ਸਾਨੂੰ ਕੌਣ ਡੱਕ ਲਊ, ਸਾਨੂੰ ਕੌਣ ਵੰਗਾਰ ਲਊ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਸਾਹਮਣੇ ਰਣ ਤੱਕ ਕੇ ਤੱਤੇ ਵਿੱਚ ਟਿਕ ਨਹੀਂ ਸਕੇ, ਭੱਜੇ ਜਾ ਰਹੇ ਸਨ। ਮਗਰਲੇ ਬੰਨੇ ਬੁੱਢਾ ਜਰਨੈਲ ਸੀਸ ਤਲੀ ਤੇ ਧਰਿਆ ਖੰਡਾ ਵਾਉਂਦਾ ਭੱਜਾ ਜਾਵੇ। ਇਤਿਹਾਸਕਾਰ ਇੱਥੋਂ ਤੱਕ ਜ਼ਿਕਰ ਕਰਦੇ ਨੇ ਕਈ ਤੇ ਲਾਹੌਰ ਤੱਕ ਵੀ ਸਾਹ ਲੈਣ ਵਾਸਤੇ ਤਿਆਰ ਨਹੀਂ ਸਨ, ਲਾਹੌਰ ਗਏ, ਘਰਾਂ ਦੇ ਦਰਵਾਜ਼ੇ ਖੜਕਾਏ, ਪੁੱਛ ਰਹੇ ਕਰਦੇ ਕਿਵੇਂ ਭੱਜੇ ਆਉਂਦੇ ਹੋ, ਕਰਦੇ ਮੁਖੀਆਂ ਨੂੰ ਆਪਣੇ ਹਾਕਮਾਂ ਨੂੰ ਪੁੱਛਦੇ ਸਾਨੂੰ ਦੱਸੋ ਵੀ ਸਾਨੂੰ ਜਿਉਂਦਿਆਂ ਨਾਲ ਲੜਨ ਵਾਸਤੇ ਘੱਲਿਆ ਸੀ ਕਿ ਜਾਂ ਮਰਿਆ ਨਾਲ। ਉਹ ਕਹਿੰਦੇ ਜੀ ਲੜਾਈ ਤੇ ਮੈਦਾਨੇ ਜੰਗ ਵਿੱਚ ਜਿਉਂਦਿਆਂ ਨਾਲ ਹੁੰਦੀ ਆ, ਮਰਿਆ ਨਾਲ ਕਾਹਦੀ। ਵਾਹੋ ਦਾਈ ਸਾਹੋ ਸਾਈ ਕਹਿੰਦੇ ਹੋ ਜਿਹਨੂੰ ਵੱਢ ਕੇ ਸੁੱਟਦੇ ਸਨ, ਉਹ ਫਿਰ ਸੀਸ ਤਲੀ ਤੇ ਧਰ ਕੇ ਸਾਡੇ ਗਿੱਟੇ ਚੜੇ ਆਉਂਦਾ ਸੀ, ਗਿੱਟੇ। ਇਹ ਕਰਗੀਆਂ ਵਾਲੇ ਬਾਪੂ ਦੀ ਮਿਹਰਬਾਨੀ ਆ, ਨਿਰਾਕਰ ਨਹੀਂ ਕਰਨ ਵੀ ਜਾਣਦੇ ਹਾਂ, ਫੜਾਂ ਫੋਕੀਆਂ ਖਾਲਸੇ ਮਾਰਦੇ ਨਹੀਂ। ਪੁੱਤਰ ਦਸਮ ਦੇ ਵੀਰ ਹਰਦੀਪ ਸਿੰਘ ਦੇ ਲੱਥੇ ਸੀਸ ਤਾਂ ਵੀ ਤੇਗੋ ਹਾਰਦੇ ਨਹੀਂ, ਰੁੜੂ ਰੇਤ ਅੰਦਰ ਟੁਕੜੇ ਹੋ ਭਾਵੇਂ, ਕਣੀ ਇੱਕ ਵੀ ਹੀਰੇ ਦੀ ਦਮਕਦੀ ਰਹੂ, ਜਦ ਤੱਕ ਚੰਨ ਸੂਰਜ ਦੋਵੇਂ ਕਾਇਮ ਸੀਤਲ ਸ਼ਾਨ ਖਾਲਸੇ ਦੀ ਸਦਾ ਚਮਕਦੀ ਰਹੂ। ਇਹ ਕਲਗੀਆਂ ਵਾਲੇ ਬਾਪੂ ਦੀ ਮਿਹਰਬਾਨੀ, ਇਹ ਪੰਥ ਦੀ ਸਿਰਜਣਾ, ਜਿਨ੍ਹਾਂ ਨੇ ਸਾਨੂੰ ਮਾਨਸਿਕ ਤੌਰ ਤੇ ਉੱਚਿਆ ਕੀਤਾ, ਜਿਨ੍ਹਾਂ ਨੇ ਸਾਡੀ ਸਵੈ ਮਾਨਤਾ ਨੂੰ ਉੱਚਿਆ ਕੀਤਾ, ਜਿਨ੍ਹਾਂ ਨੇ ਸਾਨੂੰ ਸਰਦਾਰੀ ਦਿੱਤੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਨੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ, ਜਿਨ੍ਹਾਂ ਨੇ ਸਿੱਖ ਨੂੰ ਅਮਰ ਬਣਾ ਦਿੱਤਾ। ਮੌਤ ਕੋਲੋਂ ਲੋਕ ਥਰ ਥਰ ਕੰਬਦੇ ਨੇ, ਪਰ ਖਾਲਸੇ ਦੇ ਦਰਬਾਰ ਵਿੱਚ ਆਈ ਹੋਈ ਮੌਤ ਥਰ ਥਰ ਕੰਬਦੀ। ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਵਕਤ ਸਮਾਪਤ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਕੇ ਰਾਗੀ ਸਿੰਘ ਸਾਹਿਬਾਨ, ਜਿਨ੍ਹਾਂ 'ਤੇ ਬੜੀ ਪਾਤਸ਼ਾਹ ਦੀ ਬਖਸ਼ਿਸ਼ ਹੈ, ਉਹਨਾਂ ਨੇ ਰੱਬੀ ਬਾਣੀ ਦੀ ਸ਼ਹਿਬਰ ਰਾਉਣੀ ਹੈ। ਆਓ ਉਹਨਾਂ ਦੇ ਪਾਸੋਂ ਸੱਚੇ ਪਾਤਸ਼ਾਹ ਦੀ ਪਿੱਤਰ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ, ਭੁੱਲਾ ਚੁੱਕਾ ਦੀ ਖਿਮਾ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਆਹ ਜਿਹੜਾ ਹਫ਼ਤਾ ਸ਼ੁਰੂ ਹੋਣਾ ਸੋਮਵਾਰ ਤੋਂ, ਸੋਮਵਾਰ ਤੋਂ ਐਤਵਾਰ ਤੱਕ ਦੁਪਹਿਰ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਸਾਰੀ ਸੰਗਤ ਕੋਲੋਂ ਗੁਰੂ ਕੇ ਗੁਰਮੁਖਾਂ ਕੋਲੋਂ ਖੁਸ਼ੀ ਲੈ ਜਾਣਗੇ। ਜਦੋਂ ਫਿਰ ਜਲ ਪਾਣੀ ਦੀ ਖੇਡ ਬਣੀ ਤੁਹਾਡੇ ਦਰਸ਼ਨ ਕਰਨ ਲਈ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ। ਸੰ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਸੁੱਚਾ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ 7:30 ਵਜੇ ਤੱਕ ਸਰਵਣ ਕਰਾਉਣਗੇ ਜੀ। 7:30 ਵਜੇ ਤੋਂ ਲੈ ਕੇ 8 ਵਜੇ ਤੱਕ ਸਤਿਕਾਰਯੋਗ ਭਾਈ ਕਨਮਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਚਰਨਾਂ ਵਿੱਚ ਬੇਨਤੀ, ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਹਜ਼ਾਰੇ ਵਿੱਚ ਹਜ਼ੂਰੀ ਵਿੱਚ ਕੀਰਤਨ ਸਰਵਣ ਕਰ ਰਹੇ ਹੋ। ਆਓ, ਜਿੰਨਾ ਸਮਾਂ ਦਸਰਿਆਂ ਦੇ ਸਮੇਂ ਦੀ ਸਮਾਪਤੀ ਹੈ ਜੀ, ਹੁਣ ਅਗਲਾ ਸਮਾਂ ਸਤਿਕਾਰਯੋਗ ਹੈਡ ਗ੍ਰੰਥੀ 'ਚ ਆਪ ਜੀ ਨੂੰ ਬੇਨਤੀਆਂ ਕਰਨਗੇ। ਸੋ ਇੰਨੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਭਾਈ ਜਸਵਿੰਦਰ ਸਿੰਘ ਜੀ ਤਥਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਆਰਤੀ ਆਰਤੀ ਦਾ ਕੀਰਤਨ ਸੰਗਤ ਨੂੰ ਸਰਵਣ ਕਰਵਾਇਆ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਬੜੇ ਹੀ ਸਤਿਕਾਰ ਨਾਲ ਬੇਨਤੀ ਕਰਦਾ ਹਾਂ, ਸਤਿਕਾਰਯੋਗ ਭਾਈ ਕਨਵਲਜੀਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ 8 ਵਜੇ ਤੱਕ ਰੱਬੀ ਬਾਣੀ ਦਾ ਸ਼ਬਦ ਕੀਰਤਨ ਸੰਗਤ ਨੂੰ ਸਰਵਣ ਕਰਾਉਣਗੇ। ਸੰਗਤ ਦਾ ਧੰਨਵਾਦ ਜੋ ਪਿਆਰ ਸਤਿਕਾਰ ਨਾਲ ਸਤਿਗੁਰੂ ਦੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਕਰ ਰਹੀ ਹੈ। ਆਓ, ਭਾਈ ਕਨਵਲਜੀਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਰੱਬੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਆਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਕੋਏ ਨ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਤੁਮਰੀ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਹਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਨਦਿਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਨ, ਇਸ਼ਨਾਨ, ਚੌਂਕੀਆਂ ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ, ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਗੁਰੂ ਗਰੀਬ ਨੂੰ ਆਜ ਧੰਨ ਧੰਨ ਧੰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਦੇ ਪਾਵਨ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸਤਿਗੁਰੂ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ, ਸਤਿਗੁਰੂ ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸੁੰਦਰ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਵਿੱਚ ਸੋਧਾਰਾ ਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਜਾਪ, ਆਰਤੀ ਆਰਤੀ ਦੇ ਕੀਰਤਨ, ਗੁਰਮਤਿ ਵਿਚਾਰਾਂ ਕੀਰਤਨ ਹੋਇਆ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਇੱਕ ਨਹੀਂ ਕਈ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਖਿਮਾ ਕਰਨਾ, ਗਾਂ ਵਾਸਤੇ ਸ਼ੁੱਧ ਬਾਣੀ ਪੜ੍ਹ ਸੁਣ ਦਾ ਬਲ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਆਪਣੇ ਚਰਨੀ ਲਾਉਣਾ, ਪਾਤਸ਼ਾਹ ਬੇਅੰਤ ਸੰਗਤ ਆਪਦੇ ਚਰਨ ਪਰਸਨ ਦੇ ਲਈ ਹਾਜ਼ਰ ਹੋ ਰਹੀ ਹੈ, ਕਦਮ ਲੇਖੇ ਚ ਲਾਉਣੇ, ਸੇਵਾਵਾਂ ਪਿਟਾਵਾਂ ਰਸਤਾ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਮਨ ਦੇ ਮਨੋਰਥ ਪੂਰੇ ਕਰਨੇ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਤਿੱਤਾ ਲਿਹੋ ਉਬਾਰ, ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਣਾ ਕੇ ਰੱਖਣੀ, ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ। ਪਾਤਸ਼ਾਹ ਜੀ ਆਪ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਆ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਤਿਗੁਰੂ ਇਲਾਈ ਹੁਕਮ ਦੀ ਦਾਤ ਬਖਸ਼ਿਸ਼ ਕਰੋ, ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ ਵਿੱਚ ਪਾਉਣੀ, ਜੋ ਜੀ ਆਪਦੇ ਦਰ ਆਵੇ ਸੁਰਾਜੀ ਹੋ ਕੇ ਜਾਵੇ, ਸਹੀ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ।

कारण भूले सोनिहाल वाहिगुरु जी का खालसा वाहिगुरु जी की फतेह।

ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸੋ ਕਹੋ ਡਲ ਗੁਰ ਸੇਵੀਐ, ਅਹਿਣ ਸਹਿਜ ਸੁਪਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਧਨਾਸਰੀ ਮਹੱਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ

0: ਜਨ ਕੇ ਚਰਨ ਵਸੈ ਮਿਰਹੀ ਅਰ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਮਿਰਹੀ ਅਰ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤਿਸੰਗ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਨ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ ਜੀ। ਸੋ ਸਾਰੀਆਂ ਸੰਗਤਾਂ ਵੱਲੋਂ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਸਾਹਿਬ ਜੀ ਇਸੇ ਤਰ੍ਹਾਂ ਹਰ ਰੋਜ਼ ਇਸੇ ਟਾਈਮ 'ਤੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਉਣ ਵਾਲੇ ਦਿਹਾੜੇ 12 ਤਰੀਕ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਰਹੰਦ ਫਤਿਹ ਦਿਵਸ ਉਹ ਦਿਹਾੜਾ ਮਨਾਇਆ ਜਾਵੇਗਾ ਅਤੇ 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 17 ਤਰੀਕ ਨੂੰ ਛੋਟਾ ਘੱਲੂਘਾਰਾ ਕਾਹਨੂਵਾਲ, 19 ਮਈ ਨੂੰ ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ। ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਸੰਤ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਹੀ 16 ਸਾਹਿਬ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਇੱਕ ਜ਼ਰੂਰੀ ਬੇਨਤੀ ਇਹ ਹੈ ਕਿ ਕਿਸੇ ਵੀ ਗੁਰਮੁਖ ਪੈਰਣ ਨੇ ਰਾਤ ਵਾਸਤੇ ਗੱਡੀ ਆਪਣੀ ਕੋਈ ਪਾਰਕਿੰਗ ਦੇ ਵਿੱਚ ਲਾਉਣੀ ਹੋਵੇ ਪਹਿਲਾਂ ਪਲੀਜ਼ ਦੱਸਿਆ ਕਰੋ ਗੁਰਦੁਆਰਾ ਸਾਹਿਬ ਦੇ ਫੋਨ 'ਤੇ ਫੋਨ ਕਰਕੇ, ਕਿਉਂਕਿ ਦੋ ਤਿੰਨ ਗੱਡੀਆਂ ਤਕਰੀਬਨ ਇੱਕ ਮਹੀਨੇ ਤੋਂ ਗੱਡੀਆਂ ਖੜ੍ਹੀਆਂ ਰਹੀਆਂ ਨੇ। ਸੋ ਹੱਥ ਚੁੜ ਕੇ ਬੇਨਤੀ ਹੈ ਕਿ ਜਿਸ ਵੀ ਕਿਸੇ ਨੇ ਗੁਰਮੁਖ ਪਿਆਰੇ ਨੇ ਕੋਈ ਗੱਡੀ ਐਮਰਜੈਂਸੀ ਕਿਤੇ ਵਾਸਤੇ ਪਾਰਕਿੰਗ ਦੇ ਵਿੱਚ, ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਲਗਾਉਣੀ ਹੋਵੇ ਤਾਂ ਕਿਰਪਾ ਕਰਕੇ ਗੁਰੂ ਘਰ ਵਿਖੇ ਦਾਸ ਨੂੰ ਜਾਂ ਕਿਸੇ ਵੀ ਗੁਰਮੁਖ ਪਿਆਰੇ ਨੂੰ ਦਰਸ਼ਨ ਦੀ ਕਿਰਪਾਲਤਾ ਕਰਿਆ ਕਰੇ ਜੀ। ਬੇਨਤੀ ਪ੍ਰਵਾਨ ਕਰਨੀ ਭੁੱਲਾਂ ਚੁੱਕਿਆਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੇਵ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਨ।

ਸਦਨ ਹਰ ਸਿਮਰੀਐ ਨਾਨਕ ਸੇਧੇ ਆਵਨ ਰਾਗਾ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸ ਵਿੱਚ ਅਸੀਂ

ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨਾਂ ਤੁਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਉ ਪਿੰਡ ਸਾਹਿਬ ਤੇਰਾ ਵਾਹਿਗੁਰੂ, ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ, ਮੇਰਾ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਅਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਜਿਸ ਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾ ਉਨ ਦਾਵੇ ਧਾਏ ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ, ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣੇ ਤਾਂ ਉੱਟਣ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾ ਕਮਲਾ ਵਿੱਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ, ਨਾਨਾ ਸੁਹੇਲਾ ਸਾਹਿਬ ਜੀ ਦੇ ਬਾਣੀ ਜਾਪ ਹੋਏ ਹਨ। ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣ ਹਾਰੋ ਬਖਸ਼ ਲੈਣਾ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ, ਕਿਰਪਾ ਕਰਨੀ ਆਪ ਦੀ ਕਿਰਪਾ ਮਰਾਮ ਸਦਕਾ ਚਾਰ ਪਹਿਰ ਦੇ ਨਾਲ ਸੁੱਖਾਂ ਨਾਲ ਬਤੀਤ ਹੋਇਆ ਹੈ, ਚਾਰ ਪਹਿਰ ਆਣੇ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਦਰਸ਼ਨਾਂ ਦਾ ਬਖਸ਼ਿਸ਼ ਕਰਕੇ ਸਮੁੱਚੀਆਂ ਸੰਗਤਾਂ ਨੂੰ ਨਿਹਾਲ ਕਰਨਾ ਜੀ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿਜ ਸਥਾਨਾਂ ਵੱਲ ਚੱਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ, ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ, ਸਹੀ ਪਿਆਰੇ ਮੇਲੋ ਜਿਹਨਾਂ ਵੇਲੇ ਆਪ ਜੀ ਦਾ ਨਾਮ ਜਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਠਾਣ।

0: ਨਾਨਕ ਚਾਓ ਏ ਹੋ, ਨਾਨਕ ਚਾਓ ਏ ਹੋ,
1: ਨਾਨਕ ਚਾਓ ਏ ਹੋ, ਨਾਨਕ ਚਾਓ ਏ ਹੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸਖਾ ਗਿਆਨ ਭੰਜਨ ਗੁਰਦੇਵ ਵੰਦ ਸੋਦਰਾ
1: ਗੁਰਦੇਵ ਦਾਤਾ ਹਰਨਾਮ ਉਪਦੇਸ਼ੇ।

paix.

to a 1-4.

ਸ਼ਬਦ ਨਾਈ ਕੁਛ ਕਰੇ ਛਪਾਇਆ ਅੰਤਰ ਵਿਆਪੇ ਲੋਕ ਸੁਹਾਣਾ।

sağ, sağ.

0: ਸੋ ਸਿਮਰਤ ਪ੍ਰਭ ਗਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨ ਅੰਦਰ
1: ਜੇ ਪ੍ਰਸਾਦ ਦੇ ਸੰਗ ਸੁਖ ਵਸਨਾ
0: ਆਠ ਐਸ ਮਰੋਦ ਇਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਏ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹਟਾਵੇ
0: ਤਿਸੇ ਧਿਆਗ ਤਵ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੇ
0: ਮਨ ਆਠ ਪੈ ਤਾਕਾ ਜਿਸ ਕਾ ਵਿਜੇ
1: ਜੇ ਪ੍ਰਸਾਦ ਤੁਕ ਸਭ ਕੋ ਮਾਨੇ
0: ਮੁਕਤਾ ਕੋ ਜਿਸ ਰਸਨ ਬਖਾਨੇ
1: ਜੇ ਪ੍ਰਸਾਦ ਤੇਰੋ ਰਹਿ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਜੀ ਜਪਤ ਦਰਗਹਿ ਮਨ ਪਾਵੇ
0: ਨਾਨਕ ਪਾਸੇ ਤੀ ਗਲ ਜਾਵੇ
1: ਜੇ ਪ੍ਰਸਾਦ ਆਰੋਗ ਕੰਚਨ ਦੇਹੀ
0: ਲੇ ਲਾਵੋ ਜਿਸ ਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਹ ਲਾਰੇ
0: ਮਨ ਸੁਖ ਪਾਵੇ ਹਰ ਹਰ ਜਿਸ ਕੈਦ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੇ
0: ਮਨ ਸਾਨੀ ਪਰ ਠਾਕੁਰ ਪ੍ਰਭ ਧਾਕੇ
1: ਜੇ ਪ੍ਰਸਾਦ ਤੁਕ ਕੋ ਨ ਪਹੁੰਚੇ
0: ਮਨ ਸਾ ਸਾ ਸਿਮਰੋ ਪ੍ਰਭੂ ਤੇ
1: ਜੇ ਪ੍ਰਸਾਦ ਭਾਈ ਗੁਣ ਲਭਦੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ
0: ਸਿਮਰਤ ਕੇਵਲ ਕੀਜੈ
1: ਜੇ ਪ੍ਰਸਾਦ ਅਸਫ ਹਸ ਅਸਵਾਰੀ
0: ਮਨ ਜਿਸ ਪ੍ਰਭ ਕੋ ਕਬੂ ਨਾ ਬਸਾਰੀ
1: ਜੇ ਪ੍ਰਸਾਦ ਬਾਦ ਮਿਲਤ ਨਾ
0: ਰਾਖ ਰੋਏ ਪ੍ਰਭ ਆਪਣੇ ਮਨਾ
1: ਜੀ ਤੇਰੀ ਮਨ ਬੰਤ ਬਨਾਈ
0: ਉਡ ਦਵੈੜ ਸਾ ਤਿਸੇ ਧਿਆਈ
1: ਤਿਸੇ ਧਿਆਈ ਜੋ ਏਕ ਅਲਕ ਹੈ
0: ਇਹਾਂ ਮਾ ਨਾਨਕ ਤੇਰੀ ਰਖੈ
1: ਜੇ ਪ੍ਰਸਾਦ ਕਰੇ ਕੁਨ ਬਹੁਤ
0: ਦਾਨ ਮਨ ਆੜ ਪੈ ਕਾ ਤੁਸਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰ
0: ਜਿਸ ਪ੍ਰਭ ਕੋ ਸਾ ਸਾ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ
0: ਗੁਰ ਪ੍ਰਸਾਦ ਨਾਨਕ ਜਿਸ ਕਹੈ
1: ਜੇ ਪ੍ਰਸਾਦ ਸੁਨੇ ਕਰਨ ਨਾਥ
0: ਜੇ ਪ੍ਰਸਾਦ ਭੇਖੇ ਵਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸ
0: ਜੇ ਪ੍ਰਸਾਦ ਸੁਖ ਸਹਿ ਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲੇ
0: ਜੇ ਪ੍ਰਸਾਦ ਸੰਪੂਰਨ ਖੁਲੇ
1: ਜੇ ਪ੍ਰਸਾਦ ਪਰਮ ਗਤ ਪਾਵੇ
0: ਜੇ ਪ੍ਰਸਾਦ ਸੁਖ ਸਹਿ ਸਮਾਵੇ
1: ਐਸਾ ਪ੍ਰਭ ਤਿਆਗ ਅਵਰ ਕਤਲਾ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ
0: ਰੇ ਮਨੂ ਤੂੰ ਤਾਕੋ ਜਾਪ

0: ਸਾਧਕੇ ਸੰਗ ਬੁਝੇ ਪ੍ਰਭ ਨੇਰਾ,
1: ਸਾਧ ਸੰਗ ਸਭ ਹੋਤਨ ਮੇਰਾ,
0: ਸਾਧਕੇ ਸੰਗ ਪਾਏ ਨਾਮ ਰਤਨ,
1: ਸਾਧਕੇ ਸੰਗ ਉਪਰ ਜਤਨ,
0: ਸਾਧ ਕੀ ਮਹਿਮਾ ਬਣੇ ਕੌਣ ਪ੍ਰਾਣੀ,
1: ਨਾਨਕ ਸਾਧ ਕੀ ਸੋਭਾ ਬ੍ਰਹਮ ਹੈ ਸਮਾਨ,
0: ਸਾਧਕੇ ਸੰਗ ਅਗੋਚਰ ਮਿਲੈ,
1: ਸਾਧਕੇ ਸੰਗ ਸਦਾ ਪਰ ਫੁਲੇ,
0: ਸਾਧਕੇ ਸੰਗ ਆਵੇ ਵਸ ਪੰਚਾ,
1: ਸਾਧ ਸੰਗ ਅੰਮ੍ਰਿਤ ਰਸ ਪੰਚਾ,
0: ਸਾਧ ਸੰਗ ਹੋਏ ਸਭ ਕੀ ਰੇ,
1: ਸਾਧਕੇ ਸੰਗ ਮਨੋਹਰ ਵੈ,
0: ਸਾਧਕੇ ਸੰਗ ਨਾ ਕਤ ਹੂੰ ਧਾਵੈ,
1: ਸਾਧ ਸੰਗ ਅਸਤਰ ਮਨ ਪਾਵੇ,
0: ਸਾਧਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧ ਸੰਗ ਕਿਸਿਓ ਨਹੀਂ ਪੈਰ,
1: ਸਾਧ
0: ਕੇ ਸੰਗ ਨਾ ਹੀ ਕੋ ਮੰਦਾ, ਸਾਧ ਕੇ ਸੰਗ ਨਾ ਹੀ ਉਹ ਤਾਪ, ਆਪੇ ਜਾਣੇ ਸਾਧ ਬੜਾਈ, ਸਾਧ ਕੇ ਸੰਗ ਨਾ ਕਬੂ ਧਾਵੈ, ਸਾਧ ਸੰਗ ਵਸ ਅਗੋਚਰ ਲੈ, ਸਾਧ ਕੇ ਸੰਗ ਵਸੈ ਧਨ ਉੱਚੈ, ਸਾਧ ਕੇ ਸੰਗ ਦ੍ਰਿੜੇ ਸਭ ਧਰਮ,
1: ਸਾਧ ਕੇ ਸੰਗ ਕੇਵਲ ਪਾਪ ਰਾਮ,
0: ਸਾਧ ਕੇ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੁ ਕੇ ਰੂਪਾਨ,
0: ਸਾਧ ਕੇ ਸੰਗ ਸਭ ਕੋ ਲੋਧਾਰ, ਸਾਧ
1: ਸੰਗ ਸਾਧ ਮੇਟ ਕੁਤਮ ਨਿਸਤਾਰ,
0: ਸਾਧੁ ਕੇ ਸੰਗ ਸੋ ਤਨ ਪਾਵੇ,
1: ਜਿਸ ਤਨ ਤੇ ਸਭ ਕੋ ਵਰਸਾਵੇ,
0: ਸਾਧ ਸੰਗ ਧਰਮ ਰਾਇ ਕਰੇ ਸੇਵਾ,
1: ਸਾਧ ਕੇ ਸੰਗ ਸੋ ਵਾਸੁਦੇਵਾ,
0: ਸਾਧੁ ਕੇ ਸੰਗ ਪਾਪ ਲਾਏ,
1: ਸਾਧ ਸੰਗ ਅੰਮ੍ਰਿਤ ਗੁਣ ਗਾਏ,
0: ਸਾਧ ਕੇ ਸੰਗ ਸਰਬ ਥਾਨ ਗਮ,
1: ਨਾਨਕ ਸਾਧ ਕੇ ਸੰਗ ਸਮਰ ਜਨਾਮ,
0: ਸਾਧ ਕੇ ਸੰਗ ਨਾਹੀ ਕਛ ਕਾਲ,
1: ਦਰਸ਼ਨ ਭੇਟਤ ਹੋ ਨਿਹਾਲ,
0: ਸਾਧ ਕੇ ਸੰਗ ਕਲੂਕ
1: ਤਰੈ, ਸਾਧ ਕੇ ਸੰਗ ਨਾਮ ਪਰ ਹਰੇ,
0: ਸਾਧ ਕੇ ਸੰਗ ਆਉ ਆ ਸੋਹਿਲਾ,
1: ਸਾਧ ਸੰਗ ਮਿਸ਼ਰ ਹਮੇਲਾ,
0: ਜੋ ਇੱਛੈ ਸੋਈ ਫਲ ਪਾਵੇ,
1: ਸਾਧ ਸੰਗ ਨਾ ਬਿਰਥਾ ਜਾਵੇ,
0: ਪਾਰ ਬ੍ਰਹਮ ਪਾਰ ਬ੍ਰਹਮ ਸਾਧ ਰਿਤ ਵਸੈ,
1: ਨਾਨਕ ਉਦਰੇ ਸਾਧ ਸੁਰਸੈ,
0: ਸਾਧ ਕੇ ਸੰਗ ਸੁਨੋ ਹਰ ਨਾਮ,
1: ਸਾਧ ਸੰਗ ਹਰ ਕੇ ਗੁਣ ਗਾਉ,
0: ਸਾਧ ਕੇ ਸੰਗ ਨ ਮਨ ਤੇ ਵਿਸਰੈ,
1: ਸਾਧ ਸੰਗ ਸਭ ਪਰ ਨਸਤਰੇ,
0: ਸਾਧ ਕੇ ਸੰਗ ਲਗੇ ਪ੍ਰਭ ਮੀਠਾ,
1: ਸਾਧੂ ਕੇ ਸੰਗ ਕਣ ਕਣ ਡੇਠਾ,

ਸਬਜ਼ੀਆਂ ਪਪਤ ਪਾਲ ਜਿਸ ਤੇ ਵਿਰਤਾ ਕੋਈ ਨਾ ਹੈ ਅਪਨਾ ਸੀ ਪ੍ਰਭਾ ਪੇ ਆਪ ਜਿਸੋ ਪ੍ਰਾਣੀ ਲੋਚੈ ਕੋਏ ਗਤ ਨਾਨਕ ਜਪੇ ਕਰ ਨਾਮ ਪ੍ਰਭ ਕੀ ਜੋ ਸਗਲ ਕਟ ਸੋਐ ਜਾ ਸਭ ਕੀ ਤਿਸਕਾ ਦੀਆ ਦਰਬੈ ਪ੍ਰਭ ਕੀ ਕਨਾ ਕਲਾ ਬਿਨਾ ਕਹਿਤਾਵੈ ਤਿਸ ਦੇਨ ਹਾਰ ਜਾਣੈ ਗਾਵਾਰ ਨਾਨਕ ਸੋਜਨ ਸਦਾ ਰੋਗ ਦੂਰ ਕਾ ਸਬਦ ਮਨੈ ਅਸਤਮਨ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਸਾਧੂ ਸੰਗ ਜੋਤ ਮਿਲ ਜੋਤ ਪ੍ਰਗਟਾਵੈ ਨਾਨਕ ਕੀ ਹਰ ਲੋਚਾ ਪੂਰ ਪੂਰੋ ਲਿਖੇ ਕਾ ਲਿਖਿਆ ਪਾਈਐ ਅਵਰ ਤਿਆਗ ਦੁੱਧ ਸਹਿ ਚਿਤਾਰ ਪੂਲਾ ਕਾਇ ਬ੍ਰਹਿ ਜਾਨ ਲਪਟਰੇ ਔਰ ਰਸ ਲੋਭੀ ਪਤੰਗ ਨਾਨਕ ਪਾਸੇ ਤੀ ਕਰ ਜਾਏ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੈ ਮੈਂ ਤੋਲ ਔਰ ਤਿਆਗ ਵਿਖਿਆ ਜੰਜਾਲ ਗੂਜਲ ਹਰ ਦਰ ਕੈ ਸੋਏ ਨਾਨਕ ਤਾ ਕੈ ਸਤ ਬੁਲਿਆਰੈ ਹਰ ਪ੍ਰਸਾਦ ਕੋ ਆਪਣਾ ਜੀਉ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਸਰਬ ਸੂਖ ਨਾਨਕ ਤੇ ਪਾਇਆ ਭੁੱਖੇ ਕੋ ਦੇਵਤ ਆਧਾਰ ਗੁਰੂ ਲਿਖੇ ਕਾਲਾ ਨਾ ਪਾਏ ਤਿਸ ਬਿੰਦੂ ਸਰੋ ਅਨਾਉਗ ਸਭ ਤੇ ਉਸ ਨਿਰਮਲੇ ਕਰਨੀ ਨਾਨਕ ਸੋ ਜਨ ਨਿਰਮਲ ਥੀਆ ਤਿਸ ਜਨਾਵੇ ਹਰ ਪ੍ਰਭਚੀਤ ਜਾ ਕੇ ਹਿਰਦੈ ਕੋਏ ਸਚ ਹਿਰਦੈ ਸਤ ਮੁਕਤ ਸਚ ਵਰਤੈ ਸਾਚਾ ਪਾਸ।

ਆਪਣੀ ਕੀਮਤ ਆਪੇ ਪਾਈ। ਜਬ ਜਬ ਜੀਵੇ ਨਾਨਕ ਕਰਨਾ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਸਗਲਾ ਆਕਾਰ, ਨਾਮ ਕੇ ਸਮੁਦਰੇ ਸੰਸਵਨ, ਨਾਨਕ ਚੌਥੇ ਪਦਮੈ ਸੂਜਨ ਗਤ ਪਾਏ, ਰੁਖਸਤ ਕੇਵਲ ਬੁਰਦਾਨ, ਸਤਿਪੁਰਖ ਸਭ ਮਾਏ ਸਮਾਣੀ, ਮੂਲ ਸਤ ਸਤ ਉਤਪਤ, ਜਿਸੈ ਬੁਝਾਏ ਤਿਸੈ ਸਫਲੀ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼, ਨਾਮ ਜਪਤਾ ਕੀ ਕਤੋਏ, ਆਪੇ ਜਾਣੇ ਆਪਣੀ ਮਿਤਕਤ, ਅਵਰ ਨ ਬੂਝ ਕਰਤ ਵਿਚਾਰ, ਨਾਨਕ ਜੋਤ ਇਸ ਭਾਵੈ ਸੋ ਵਰਤੀਆ, ਜਿਨ ਬੂਝਿਆ ਤੇ ਸਾਇਆ ਸਵਾਦ, ਗੁਰ ਕੈ ਬਚਨ ਪਦਾਰਥ ਲਏ, ਜਾ ਕੈ ਸੰਗਤ ਰਹਿ ਸੰਸਾਰ।

ਪੂਜਾ ਸਤ ਸਤ ਸੇ ਉਦਾਰ ਨਾਮ ਸਤ ਸਤਿਆਵਨਾਰ ਆਪੇ ਗੁਣ ਆਪੇ ਗੁਣਕਾਰੀ ਸੁਰਤ ਸਤ ਸਤ ਜਸਵੰਤਾ ਨਾਨਕ ਸਤ ਸਤ ਪ੍ਰਭ ਸੋਏ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਦੇ ਉਪਜੈ ਤਿਸ ਮਾਇ ਸਮਾਨਾ ਤਾਕੋ ਭਿੰਨ ਨਾ ਕਹਿ ਨਾ ਜਾਈ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੀ ਰਾਖੈ ਨਿਰੰਕਾਰਾ ਨਾਨਕ ਸੋ ਸੇਵਕ ਸਾਸ ਸਾਸ ਮਾਰੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਸੇਵਕ ਕੋ ਨਾਮ ਜਪਾਈ ਤਾਕੀ ਗਤਮਿਤ ਕੋਈ ਨ ਲਾਖੈ ਪ੍ਰਭ ਕੇ ਸੇਵਕ ਉੱਚਤੇ ਉੱਚੇ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਭਸਮ ਕਰੈ ਲਸਕਰ ਕੂੜ ਲਾਖੈ ਤਾਕੋ ਰੱਖ ਦੇ ਕਰ ਹਾਥ ਤਿਸਕੇ ਕਰਤਾ ਬਿਰਥੇ ਜਾਤ ਸਰਬਜੀ ਆਕਾਰ ਆਕਾਸ ਹੋਏ ਜਪ ਨਾਨਕ ਪ੍ਰਭਲ ਕਬਿਣਾਣੀ ਪੀਏ ਮਰਤੇ ਮੰਤੰਤਰ ਪੀਏ ਤਿਸਕੇ ਚਵਰ ਨਹੀਂ ਦ੍ਰਿਸ਼ਟਾਇਆ ਨਾਮੋ ਸੁਕਰ ਨਾਮ ਕਾ ਸੰਗ ਮੰਤਨ ਨਾਮ ਮੈਂ ਨਾਮ ਸਮਾਨੇ ਕੋ ਨਾਨਕ ਜਨ ਕੈ ਸਤਕਾਮ ਪ੍ਰਭ ਆਪਣੇ ਜਨ ਕੀ ਨੀ ਦਾਤ ਪ੍ਰਭ ਆਪਣੇ ਸੁਰੈ ਸਮਾਏ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕਾ ਗੁਣ ਕਾ ਏਕ ਨ ਜਾਣੋ ਕੋ ਨਾਨਕ ਸਹੀ ਜਨ ਪੂਰੇ ਮੰਤਨ ਆਪਣਾ ਤਿੰਨ ਜਨ ਦੇ ਸੋਜਨ ਸਰਵ ਤੋ ਕਾ ਦਾਤਾ ਤਿਸਕੇ ਦਰ ਸਭ ਪਾਪ ਮਿਟਾਵੈ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਤਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸੇਵਕੋ ਗੁਰ ਸਦਾ ਦਿਆਲ ਗੁਰਬਚਨੀ ਹਰ ਨਾਮ ਉਚਰੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਗੁਰ ਕਾ ਸਿੱਖ ਵਡਭਾਗੀ ਏ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੀ

0: ਨਾਨਕ ਸੋ ਸੇਵ ਗੁਰ ਕੀ ਮਤਲੇ ਸੋ ਸੇਵਕ ਪਰਮੇਸ਼ਰ ਕੀ ਖਜਾਨੈ ਅਨੇਕ ਵਾਰ ਗੁਰ ਕੋ ਬਲ ਜਾਓ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਇੱਕ ਆਪ ਨਹੀਂ ਕੁਛ ਪਰਮ ਨਾਨਕ ਐਸਾ ਗੁਰ ਬੜ ਭਾਗੀ ਪਾਈਐ ਸਚਨ ਗੁਰ ਨਿਰਮਲਿਤ ਪਾਰ ਬ੍ਰਹਮ ਕੀ ਦਰਗਹਿ ਕਵੈ ਮਨ ਸੰਤੋਖ ਆਤਮ ਪਤਿਆ ਨੇ ਅੰਮ੍ਰਿਤ ਦਿਸ਼ਟ ਪੇ ਕਹਿ ਸੰਤ ਨਾਨਕ ਜਿਸ ਭਾਵੈ ਤਿਸ ਲਾਏ ਮਿਲਾਏ ਸਤਿਗੁਰੂ ਪੂਰਨ ਵਿਵੇਕ ਹਕਮ ਗੋਚਰ ਪ੍ਰਭ ਨਿਰਮਾਨੀ ਤਾਂ ਕੀ ਕੀਮਤ ਕਹਿਣਾ ਨਾ ਪਾਈ ਚਰਨ ਕਮਲ ਹਿਰਦੈ ਸਿਮਰੈ ਨਾਨਕ ਜਿਸ ਪ੍ਰਸਾਦ ਹੈ ਸਭ ਪ੍ਰਭ ਜਪਨਾ ਨਮਤ ਪੀ ਅਮਰ ਸੋਏ ਜਾ ਕੇ ਮਨ ਪਕੜੈ ਉਸ ਗੁਣਤਾਸ ਸਚ ਉਦੇ ਸੇਵ ਕੋ ਦੇ ਮਨ ਮੈਂ ਰਾਖੈ ਹਰਾ ਰੇਕ ਨਾਨਕ ਪਰਮੋ ਦੁਖ ਤੈ ਤੇ ਨਾਸੇ
1: ਜਨ
0: ਸਾਧੂ ਕੇ ਪੁਰੁ ਨ ਉਪਦੇਸੇ ਸਗਲ ਵਿਆਹ ਮੰਤੀ ਕਹਿ ਨਸੈ ਸਾ ਸੰਗ ਜਪਨਾ ਮੁਰਾਰੀ ਸੁ ਨਾਨਕ ਹਰ ਅਰਜ ਸਵਨ ਕਲਾ ਤਾਰ ਜਿਨ ਸਗਲੀ ਮੋਈ ਆਪਣੀ ਕੀਮਤ ਆਪੇ ਪਾਏ ਸੁਰ ਨਿਰੰਤਰੇ ਕੋ ਸੋਏ ਭਈ ਵਰਗਾ ਸਾਧ ਕੈ ਸੰਗ

ਤਿਸ ਭਾਵ ਤਸ ਇਸ਼ਟੋ ਪਾਏ ਤੁਮ ਤੇ ਪੰਨ ਨਹੀਂ ਕਿਸ਼ੋਏ ਜਾ ਕੋ ਪ੍ਰਭ ਜੀ ਆ ਬੁਝਾਏ ਸੋ ਸੰਦਰਸੀ ਤਤ ਕਾਵਿਤਾ ਜੀ ਜੰਤ ਸਭਤਾ ਕੇ ਹਾਥ ਜਿਸਰਾ ਕੇ ਤਿਸ ਕੋਈ ਨਾ ਮਾਰੈ ਤਿਸ ਤਜ ਅਵਰਕਾ ਕੋ ਜਾਏ ਜੀ ਕੀ ਜੁਗ ਜਾ ਕੈ ਸਵਾਤ ਗੁਣ ਨਿਦਾਨ ਬੇਅੰਤ ਅਪਾਰ ਪੂਰਨ ਪੂਰਾ ਦਯਾਲ ਆਪਣੇ ਕਰਤਵ ਜਾਣੇ ਆਪ ਪਤ ਪਾਲੇ ਜੀਓ ਜੀਨ ਬਹੁ ਪਾਤ ਜਿਸ ਪਾਵੈ ਤਿਸ ਲਏ ਮਿਲਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਜਨ ਲਾਗਾਰੇ ਕਹਿਣਾ ਏ ਸੇਵ ਕੋ ਸਿਆ ਬਣਿਆਈ।

ਕਹਿਣਾ ਚਾਹੇ ਚਜ ਬਿਸਮਾਦ ਨਾਨਕ ਦੇ ਜਨ ਸੋ ਜੀ ਪਾਏ ਕੜਕੜ ਪਿਆ ਪ੍ਰਿਆ ਭਗਵੰਤ ਸਭ ਲੋਕ ਪੂਰਨ ਪ੍ਰਿਤਪਾਲ ਜੈਸੀ ਆ ਗਿਆ ਤੈਸਾ ਕਰਮ ਚਾਰ ਕੁਣ ਤਾਂ ਦਿਸੇ ਸਮਾਏ ਗੁਰਪ੍ਰਸਾਦ ਨਾਨਕ ਸੁਖ ਪਾਓ ਸਸੇ ਸੂਲ ਨਕਤਰ ਮੈਂ ਇੱਕ

ਦਾਸ ਸੰਤ ਜਨਾ ਕਰ ਦਾਸ ਅਵਤਰਮ ਸਰਵਿਆਪੀ ਰਾਮ ਸੰਰਚਨ ਸਤ ਬਚਨ ਸਾਧੂ ਸਭ ਕਹਿਤ ਕਰਨ ਕਰਾਵ ਨਾਰ ਪ੍ਰਭ ਜਾਣੈ ਨਾਨਕ ਦਰਸ਼ਨ ਦੇਖ ਸਭ ਹੋਈ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾਇ ਕੰਕਾਰ ਜਿਸ ਪਾਵੈ ਤਿਸ ਲੈ ਮਿਲਾਏ ਆਪੇ ਆਪਾ ਭਰਪੂਰ ਨਾਨਕ ਤਿਸ ਨਾ ਬੁਝਾਏ ਸਰਵ ਨੈਨਾ ਪੇ ਕੁਨਾਰਾ ਆਪਨ ਜਸਾ ਬਿਸਨਾ ਆਗਿਆਕਾਰੀ ਕਿਨੀ ਮਾਇਆ ਜੋ ਕੁਛ ਕਹਿਣਾ ਸੋ ਆਪੇ ਕਹਿ ਨਾਨਕ ਜਾਤ ਪਾਵੈ ਤਾਂ ਲੈ ਸਮਾਏ ਉਰੇ ਕੋ ਕਿਨੈ ਕੁਛ ਕਰਾ ਆਪੇ ਜਾਣੇ ਆਪਣੇ ਜੀ ਕੀ ਬੋਧ ਬੋਧ ਆਪਨ ਸੰਗਰਾਹ ਚ ਦੂਸਰ ਹੋਏ ਤਾਂ ਸੋ ਜੀ ਪਾਏ ਗੁਰਪ੍ਰਸਾਦ ਨਾਨਕ ਏ ਜਾਣ ਆਪ ਮਿਲਾਏ ਲਾਏ ਪ੍ਰਭ ਸੋਏ ਜੀਵਨ ਮੁਕਤ ਜਿਸ ਦੇ ਭਗਵੰਤ ਜਿਸ ਪ੍ਰਸਾਦ ਸਭ ਜੋ ਤਰਾਇਆ ਜਾਣ ਕਾ

0: ਸਲੋਕ ਗੁਰਦੇ ਸਲੋਕ ਗੁਰਦੇਵ ਮਾਤਾ
1: ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ
2: ਗੁਰੇਵ ਸਖਾ ਗਿਆਨ ਪੰਜਨ ਗੁਰਦੇਵ ਬੰਦਵ ਸੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਮੂੜ ਪਾਪੀ ਜਿਤ ਲਗਤਾਰਾ ਗੁਰਦੇਵ ਸਤਿਗੁਰ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੇ ਡੂਮਾਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਕਰਤਾ ਕਾਦਰ ਕਰੇ ਕਿਉਂ ਬੋਲੋ ਵੈ ਜੋ ਕੀ
0: ਵਧੈ ਗੁਣਾ ਸਤ ਪੈਣ ਪਰ ਵੈ ਫਰੰਗ ਦਾਨ ਪੜੀ ਵਧੈ
1: ਚਲਾਇਆ ਸਚ ਕੋਟ ਸਥਾਣੀ ਨੀਵ ਦੈ
0: ਲੈਣੇ ਤਰਨ ਚਤ ਸਿਰ ਕਸਿਫਤੀ ਅਮਤ ਪੀ ਵਧੈ ਕਰੇ ਜੇ ਗੁਰ ਫਰਮਾਇਆ ਸਿੰਘ ਜੋਗ ਲੂਣੀ ਚਟੀਐ ਖਰਚੈ ਦਿੱਤ ਕਸਮ ਦੀ ਆਪ ਕਹਿ ਦੀ ਖੈਰ ਦਬਟੀਐ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਨਮ ਰੁਟੀਐ ਜਿਨਾ ਕੀ ਸੋਈ ਕਰੇ ਜਿਨ

ਗੁਰੂ ਅੰਗਦ ਦੀ ਦੋਈ ਬਿਰੀ ਸੱਚ ਕੱਟੈ ਬੰਦਵਾਲੀ ਨਰਸਿਵ ਮਤ ਕੜੀ ਮਸਕਲ ਜੰਗਾਲੀ ਬਲਵੰਡ ਕੀ ਵੇਨੇਕ ਜਨ ਜਿਸ ਬਹੁਤੀ ਚਾਉ ਪਤਰਾਲੀ ਗੁਰੂ ਸਿੱਖਾ ਕੇ ਮੁਕੁਚ

ਮਈਆ ਕੇ ਕੇ ਕਿਉਂ ਮਾਦਾਣਾ ਪਰਵਤ ਕਰ ਨੇਤਰ ਬਾਸਕ ਸਭ ਰਿੜ ਕਿਉਂ ਕੁਦਰਤੇ ਵੇ ਕਾਲਿਨ ਜਿਨ ਐਵੜ ਪਿੰਟਣ ਕਿਉਂ ਜੋਤ ਸਮਾਣੀ ਜੋਤ ਮਾਇਆ ਪਾਪੇ ਸੇਤੀ ਮੇ ਕਿਉਂ ਜਾ ਸੁਦੋਸਤਾ ਲੈਣਾ ਟਿਕਿਉਂ ਜਾ ਸੁਦੋਸਤਾ ਲੈਣਾ ਟਿਕਿਉਂ ਜਬ ਤਬ ਸੰਜਮ ਨਾਲ ਤੁਧ ਮੋਰ ਮੁਚ ਗੁਰੂਰ ਵਰੀਏ ਦਰਗਹਿ ਗੁਰੂ ਕੀ ਕੁਦਰਤੀ ਨੂਰ।

ਕਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਜਿਨ ਬਾਸਕ ਨੇਤਰੇ ਕਤਿਆ ਕਰਨੇ ਦਾਣ ਚੌਦਾਂ ਰਤਨ ਕਾ ਲਿਓਨ ਕੀ ਤੁਨ ਚਾਣ ਤਣਕ ਚੜਾਇਓ ਸਤ ਦਾ ਜਸਨ ਦਾ ਬਾਣ ਸਤੋ ਖੇਲ ਜਮਾ ਸਤੋ ਖੇਲ ਜਮਾਇਓ ਸਤੋ ਛਾਵਾਣ ਚਾਰੇ ਕੁੰਡਾ ਸੂਜਿਓ ਸਮਨ ਮੈਂ ਸਬਦ ਪਰਵਾਣ ਅਵਤਰਿਆ ਅਵਤਾਰ ਲੈ ਸੁਰਖ ਸੋ ਬ੍ਰਖ ਸੁਜਾਣ ਜਾਣੇ ਬਿਰਥਾ ਜੀ ਕੀ ਜਾਣੀ ਉਜਾਣ ਦਾਨ ਜੀ ਸਤਿਗੁਰ ਪਾਵ ਸੀ ਸੋ ਸਤੇ ਦਾਣ ਸੋ ਟਿੱਕਾ ਸੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵ

Guru,

ਸਿੱਖੀ ਉੱਤੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਸਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਸਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਥਪਿਓ ਜੇਨ ਸਰਬ ਸਿੱਧੀ ਕਾਵ ਜਨ ਕਲ ਸਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਣ ਪ੍ਰਗਟ ਸੰਸਾਰ ਸਾਖ ਤਰੂਵਰ ਮਵਲ ਸਰਾ ਉੱਤਰ ਦੱਖਣ ਪੁਰਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ

ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖਾ ਆਪਣੇ ਕੋ ਸਾਸ ਸਾਸ ਪਿਤ ਪਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ, ਸਾਸ ਸਾਸ ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹਾਂ ਦੇ ਪਾਤਸ਼ਾਹ, ਸਰਵ ਕਲਾ ਸਮਰੱਥ ਸ਼ਬਦ ਗੁਰੂ ਗਰੀਬ ਨਵਾਜ਼, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਨੂੰ ਸਰਵ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ, ਇਹ ਪਵਿੱਤਰ ਉਪਦੇਸ਼ ਸ਼ਹੀਦਾਂ ਦੇ ਸਰਤਾਜ, ਰੂਹਾਨੀਅਤ ਦੇ ਸਬਜੈਕਟ ਗਰੀਬ ਨਵਾਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਦਾ ਸ਼ਬਦ ਹੈ, ਜੋ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 682 ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਆਸੇ ਮੁਤਾਬਕ ਸਾਨੂੰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ, ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਰੋਜ਼ ਦੀ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਦੇ ਲਈ ਆਉਂਦੀਆਂ, ਵਾਹਿਗੁਰੂ ਦੀ ਕੀਰਤੀ ਕਰਨ ਵਾਸਤੇ ਆਉਂਦੀਆਂ, ਸਿਮਰਨ ਕਰਨ ਵਾਸਤੇ ਆਉਂਦੀਆਂ, ਇਹ ਵਾਹਿਗੁਰੂ ਦੀਆਂ ਦਾਤਾਂ ਨੇ। ਪਾਤਸ਼ਾਹ ਦੇ ਪਿੱਤਰ ਚਰਨਾਂ 'ਚ ਬੇਨਤੀ ਕਰਦੇ ਹਾਂ, ਵਾਹਿਗੁਰੂ ਨਦਰੇ ਰਹਿਮਤ ਬਣਾ ਕੇ ਰੱਖਣ, ਤੁਸੀਂ ਅੰਮ੍ਰਿਤ ਵੇਲੇ ਦੀ ਸਵਾਲ ਕਰਕੇ ਆਪਣੀ ਜ਼ਿੰਦਗੀ ਦੇ ਪਲ ਸਫੜਾ ਬਣਾਉਂਦੇ ਰਹੋ, ਇਹ ਬੇਨਤੀ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਹੈ। ਸੋ ਆਓ ਮਿਲ ਕੇ ਹੁਣ ਸਾਰੇ ਸਿਮਰਨ ਵਿੱਚ ਜੁੜੀਏ, ਆਈ ਹੋਈ ਸੰਗਤ ਦਾ ਸਮੂਹ ਟਹਿਲੀਏ, ਸੇਵਾਦਾਰਾਂ ਵੱਲੋਂ ਦੋਵੇਂ ਹੱਥ ਜੋੜ ਕੇ ਧੰਨਵਾਦ। ਜੀਓ ਆਇਆਂ ਨੂੰ ਜਿਵੇਂ ਪਿਛਲੇ ਸ਼ੁੱਕਰਵਾਰ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਇਸ ਗੁਰੂ ਘਰ ਵਿੱਚ ਸੇਵਾ ਨਿਭਾਉਂਦਿਆਂ ਜੋ ਆਨੰਦ, ਜੋ ਸਕੂਨ, ਜੋ ਕੁਝ ਸਿੱਖਣ ਲਈ ਮਿਲਿਆ, ਉਹ ਇੱਕ ਅਮਿੱਟ ਯਾਦ ਬਣੀ ਹੈ। ਜਿਹੜਾ ਪਰਸੋਂ ਤੋਂ ਹਫ਼ਤਾ ਸ਼ੁਰੂ ਹੋ ਰਿਹਾ, ਸੋਮਵਾਰ ਤੋਂ ਲੈ ਕੇ ਅਗਲੇ ਐਤਵਾਰ ਤੱਕ, ਜਾਣੀ 17 ਤਰੀਕ ਤੱਕ ਤੁਹਾਡੇ ਚਰਨਾਂ ਵਿੱਚ ਇਸੇ ਤਰ੍ਹਾਂ ਗੁਰੂ ਘਰ ਦਾ ਕੂਕਰ ਹਾਜ਼ਰੀ ਭਰੇਗਾ। ਉਸ ਤੋਂ ਬਾਅਦ ਜਦੋਂ ਫਿਰ ਸਤਿਗੁਰੂ ਹੁਕਮ ਕਰਨਗੇ, ਤੁਹਾਡੇ ਚਰਨਾਂ 'ਚ ਆਵਾਂਗਾ। ਮੈਂ ਵਾਰ-ਵਾਰ ਸਾਰਿਆਂ ਕੋਲੋਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਣਾ, ਕੋਈ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ ਹੋਵੇ। ਗੁਰੂ ਕੀ ਸੰਗਤ ਰੱਬ ਰੂਪ ਹੈ, ਅਤੇ ਰੱਬ ਕੋਲੋਂ ਮਾਫ਼ੀ ਮੰਗਣੀ ਹਰੇਕ ਦਾ ਹੀ ਫਰਜ਼ ਬਣਦਾ। ਸੋ ਖਿਮਾ ਕਰਨ ਦੀ ਕਿਰਪਾਲਤਾ ਕਰਿਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨ ਹੋਵੇ ਜੇ ਸੋਚੀ ਲਖਵਾਰ
0: ਚੁਪਣਾ ਹੋਵੇ ਜੇ ਲਾਇ ਰਾਜਤਾਰ
1: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ
0: ਸਹਿ ਸਿਆਮ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ।

0: ਸੰਗ ਸਤਿਯ ਸੰਗ ਦਾਤਾ
1: ਅਸੰਗ ਸੂਰ ਮੋਹ ਪਗਸਾਰ ਅਸੰਗ ਮੋਣ ਲਿਵਲਾਏ ਤਾਰ
0: ਕੁਦਰਤ ਕਮ ਕਾ ਵਿਚਾਰ ਵਾਰਿਆ ਨ ਜਾਵੇ
1: ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਮੂਰਖ ਅੰਧ ਗੋਰ ਸੰਗ ਚੋਰ ਹਰਮ ਕੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡਾ ਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
0: ਅਸੰਖ ਕੁਰਿਆ ਕੁਰੇ ਫਿਰਾਏ ਅਸੰਖ ਮਲੇਸ ਮਲ ਬਕਾਏ
1: ਅਸੰਖ ਨਿਗਸਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ
0: ਵਾਰਿਆ ਨ ਜਾਵੇ ਇਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋਇ
0: ਅਸੰਖ ਕੈਸੇ ਬਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਕੁੰਗਾ
1: ਅਖਰੀ ਲਿਖਣ

0: ਫੇਰ ਕਹਿਣ ਇੱਕ ਬਾਤ
1: ਸਹਿਸ ਅਠਾਰੇ ਕਹਿਣ ਕਤੇ ਬਾ ਅਸਲੂ ਇੱਕ ਧਾਤ
0: ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ
1: ਨਾਨਕ ਵੱਡਾ ਆਖੀਆ ਆਪੇ ਜਾਣਾ ਆਪ
0: ਸਾਲਾਈ ਸਾਲਾ ਏਤੀ ਸੁਰਤ ਨਾ ਪਾਈਆ
1: ਨਦੀਆਂ ਅਤੇ ਵਾਪ ਵੈ ਸਮੁੰਦ ਨਾ ਜਾਣੀ।

0: ਨਾ ਸਕੇ ਕੋਈ।
1: ਜੇ ਕੋ ਖਾਏ ਕੇ ਆਖਰ ਪਾਏ, ਉਹ ਜਾਣਾ ਜੇਤੀ ਆ ਮੁਖ ਆਏ।
0: ਆਪੇ ਜਾਣੇ ਆਪੇ ਦੇ ਆਖੇ ਸਿਵੇ ਕੇਈ ਕੇ।
1: ਜਿਸ ਨੂੰ ਬਖਸ਼ੇ ਸਿਵਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮਲ ਗੁਣ ਵਾਪਾਰ ਵਾਪਾਰੀ ਅਮਲ ਪੰਡਾ।
1: ਅਮੁੱਲ ਆਵੇ ਅਮੁੱਲ ਆ ਜਾਏ, ਅਮੁੱਲ ਪਾਏ ਅਮੁੱਲਾ ਸਮਾਏ।
0: ਅਮੁੱਲ ਧਰਮ ਅਮੁੱਲ ਦੀ ਪਾਨ, ਅਮੁੱਲ ਤੁਲ ਮਨ ਪ੍ਰਵਾਨ।
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਹਰਮਾਨ। ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਨ।
0: ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ।
1: ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ।
0: ਆਖੇ ਦਾਨ ਆਖੇ ਦੇਵ, ਆਖੇ ਸੁਣ ਮੰਜਨ ਸੇ।
1: ਕੀਤੇ ਆਖੇ ਆਖਣ ਪਾਏ, ਕੀਤੇ ਕਹਿ ਕਹਿ ਉੱਠ ਉੱਠ ਜਾਏ।
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ।
1: ਜੇਵਡ ਪਾਵੇ ਤੇਵਡ ਹੋਏ, ਨਾਨਕ ਜਾਣਾ ਸਾਚਾ ਸੋਏ।
0: ਜੇ ਕੋ ਆਖੇ ਬੋਲਵੇ ਗਾਰ, ਤਾਂ ਲਿਖੀਏ ਸਿਰ ਗਾਵਾ ਲਗਾਵਾ।
1: ਸੋ ਦਰ ਕੇ ਹਾ ਸੋ ਕਰਕੇ, ਹਾਜਤ ਪੈ ਸਰਬ ਸੰਭਾਲੇ।
0: ਬਾਜੇ ਨਾਦ ਨੇ ਕਸੰਕਾ, ਕੇਤੇ ਭਾਵ ਨਾਰੇ।
1: ਕੇਤੇ ਰਾਗ ਭਰੀ ਸੋ ਕਹੀਣ, ਕੇਤੇ ਗਾਵਣ ਹਾਰੇ।
0: ਗਾਵੇ ਤੁਨੋ ਪਾਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ।
1: ਗਾਵੇ ਚੇਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ।
0: ਗਾਵੇ ਈਸ਼ਰ ਵਰਮਾ ਦੇਵੀ, ਸੋਨ ਸਦਾ ਸਵਾਰੇ।
1: ਗਾਵੇ ਇੰਦ ਇੰਦ ਆਸਣ ਬੈਠੇ, ਦੇਵਤਿਆਂ ਦਰ ਨਾਲੇ।
0: ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
1: ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ।
0: ਗਾਵਨ ਪੰਡਿਤ ਪੜ੍ਹਨ ਕੀ ਸਰ, ਜੁਗ ਜੁਗ ਵੇਦਾਂ ਨਾਲੇ।
1: ਗਾਵੇ ਮੋਹਣੀਆਂ ਮਨ ਮੋਹਣ, ਸੁਰਗਾ

0: ਤੁਦਨੋ ਗਾਵੇ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੇ।
1: ਹੋਰ ਕਹਤੇ ਗਾਵਨ ਸੇ ਮੈਂ ਚਿਤਰਾਵ, ਨਾਨਕ ਕਿਆ ਵਿਚਾਰੇ।
0: ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ,
1: ਇਹੋ ਸੀ ਜਾਇ ਨ ਜਾਸੀ ਰਚਨਾ ਜਿਨ ਚਾਈ।
0: ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ,
1: ਕਰ ਕਰ ਵੇਖੇ ਕੀਤਾ ਆਪਣਾ ਜਿਤ ਤੇ ਵੜਿਆਈ।
0: ਜੋਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ,
1: ਸੋ ਪਾਤ ਸਾਹਿਬ ਸਾਹਿਬ ਪਾਤ ਸਾਹਿਬ ਨਾਨਕ ਰਹਿ ਨ ਜਾਈ।
0: ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਬੂਤ,
1: ਕਾਲ ਕੁਆਰੀ ਕਾਇਆ ਜੁ ਟੰਡਾ ਪ੍ਰਤੀਤ।
0: ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ,
1: ਆਦੇਸ ਸੇ ਆਦੇਸ ਆਦ ਨੀਲ ਨਾਦਨਾਥ ਜੁਗ ਜੁਗ ਏਕੋ ਵੇਸ।
0: ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ,
1: ਆਪ ਨਾਥ ਨਾਤੀ ਸਭ ਜਾ ਕੇ ਰਿਤ ਸਿਧ ਅਵਰਾ ਸਾਧ।
0: ਸੰਯੋਗ ਵਯੋਗ

0: ਅਨੁਸਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛੱਪੇ ਛੰਦ ਤੁਆ ਪ੍ਰਸਾਦ ਚੱਕਰ ਚਿੰਨ ਅਰਬਰਨ ਜਾਤ ਅਰਪਾਤ ਨਹਿੰਜੈ
1: ਰੂਪ ਰੰਗ ਰੇਖਵੇ ਕੋ ਕਹਿ ਨ ਸਕਤ ਕੇ
0: ਅਚਲ ਮੂਰਤ ਅਨਪੌ ਪ੍ਰਕਾਸ਼ ਅਮਤੋਜ ਕਹੀ ਜੈ
1: ਕੋਟ ਇੰਦ੍ਰ ਇੰਦ੍ਰਾਨ ਸਾ ਸਾਨ ਗਣੀ ਜੈ
0: ਤੇ ਪਵਨ ਨੀਵ ਸੁਰ ਨਰ ਸੁਰ ਨੇਤ ਨੇਤ ਬੰਤਰਨ ਕਹਿਤ
1: ਤੈ ਸਰਵ ਨਾਮ ਕਦੈ ਕਉਨ ਕਰਮ ਨਾਮ ਬਰਨ ਸੁਮਤ
0: ਜਨ ਪ੍ਰਿਆਦ ਛੰਦ ਨਮਸੁ ਅਕਾਲੇ ਨਮਸੁ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਅਪੇਖੇ ਨਮਸਤੰਗ ਅਲੇਖੇ
1: ਨਮਸਤੰਗ ਕਾਏ ਨਮਸਤੰਗ
0: ਨਮਸਤੰਗ ਅਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਟਾਮੇ
0: ਨਮਸਤੰਗ ਅਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰ ਨਮਸਤੰਗ ਤਾਮੰਗ
0: ਨਮਸਤੰਗ ਅਜੀਤੇ ਨਮਸਤੰਗ ਪੀਤੇ
1: ਨਮਸਤੰਗ ਵਾਏ ਨਮਸਤੰਗ ਟਾਏ
0: ਨਮਸਤੰਗ ਅਨੀਲੇ ਨਮਸਤੰਗ ਅਨਾਦੇ
1: ਨਮਸਤੰਗ ਚੇਤੇ ਨਮਸਤੰਗ ਕਾਦੇ
0: ਨਮਸਤੰਗ ਅਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਸੁ ਏਕੈ ਨਮਸਤੰਗ ਅਨੇਕੈ
1: ਨਮਸਤੰਗ ਭੂਤੇ ਨਮਸਤੰਗ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
1: ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
1: ਨਮਸਤੰਗ ਤ੍ਰਮਾਨੇ ਨਮਸਤੰਗ ਨਿਦਾਨੇ
0: ਨਮਸਤੰਗ ਅਗਾਹੇ ਨਮਸਤੰਗ ਅਬਾਹੇ
1: ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
1: ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਅਗਮੇ ਨਮਸਤਸਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਅਜਾਤੇ ਨਮਸਤੰਗ ਅਪਾਤੇ
1: ਨਮਸਤੰਗ ਮਜਬੇ ਨਮਸਤਸਤਜਬੇ
0: ਅਦੇਸੰਗ ਅਦੇਸੇ ਨਮਸਤੰਗ ਅਪੇਸੇ
1: ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
0: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ
1: ਨਮੋ ਸਰਵ ਰੂਪੇ ਨਮੋ ਸਰਵ ਭੂਪੇ
0: ਨਮੋ ਸਰਵ ਖਾਪੇ ਨਮੋ ਸਰਵ ਥਾਪੇ
1: ਨਮੋ ਸਰਵ ਕਾਲੇ ਨਮੋ ਸਰਵ ਬਾਲੇ
0: ਨਮਸਤਸਤ ਦੇਵੇ ਨਮਸਤੰਗ ਅਪੇਵੇ
1: ਨਮਸਤੰਗ ਜਨਮੇ ਨਮਸਤੰਗ ਸੁਭਨ ਮੇ
0: ਨਮੋ ਸਰਵ ਗੌਨੇ ਨਮੋ ਸਰਵ ਪੌਨੇ
1: ਨਮੋ ਸਰਵ ਰੰਗੇ ਨਮੋ ਸਰਵ ਪੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ
1: ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾ ਰੰਗ ਨਮਸਤੰਗ ਕਿਰਤਾ ਰੰਗ
1: ਨਮੋ ਸਰਵ ਧੰਦੇ ਨਮਸਤ ਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ
1: ਨਮਸਤੰਗ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ।

ਕਰਮ ਦ੍ਰਿਸ਼ ਧਰਮ ਸਰਵ ਆਪਣਾ ਟੈਣ

0: ಸದಾಸರ್ವಸಾಥೇ
1: ನಾಮೇ ತ್ರಿಭಂಗಿ ತ್ರಿಕಾಮೇ.

0: Tavi pesasvēje, sraviks das mosi danke, de frio ka džogti tike.
1: Sorsra ardan sorsra dārdek, sans mūvan ek madīke.
0: Sāri desku dirkļu, matko nadīkir prān patīke.
1: Shri Bhagavān ki pāi karpāhu te ek rati bane ek ratīke.
0: Mātim tang jireja sang, anūp atang sarang svare.
1: Kod durang kurang se kūdat pohon ke gaun ko jāt nevare.
0: ਗੁੰਜਤ
1: ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਆਹ
0: ਵਿਕ ਭਗਵਾਨ ਕੇ ਪੁਪਤ ਕੌਣ ਕਨੈਨੀ ਜਾਤ ਵਿਚਾਰੇ
1: ਸ਼੍ਰੀ ਪਾਲ ਸ਼੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਧਾਮ ਸੁਧਾਰੇ
0: ਨਾਨ ਦਿਆ ਦਮਦਾਨ ਸੁਸੰਜ ਨਿਮ ਅਨੇਕ ਪਿਸੇ ਕੇ
1: ਵੇਦ ਪੁਰਾਣ

0: ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ।
1: ਵਾਸਨ ਮਾਤੇ ਮਤੰਗ ਮਾਨ ਮਿਲੇਂਗੇ।
0: ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ।
1: ਤੇਰ ਅਪਾਪ ਦੇ ਵਿਆਰ ਅਭਿਚਾਰੇ ਸਾਕੇ ਤਾ ਪਚਾਇਆ।
0: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ।
1: ਗਾਰਕ ਰੰਗ ਤੋਨ ਹਾ ਸੁਪਾਤਨ ਹੀ ਚਕ ਚਾਲ ਵਿਆ।
0: ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ।
1: ਦਾਨਵ ਦੇ ਫਿਨਨੀ ਸੱਚ ਪੂਰਬ ਵਿਕ ਪਵਾਂ ਚ ਪੈਂਗੇ।
0: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾ ਥਪੇਂਗੇ।
1: ਪੁਨ ਪ੍ਰਤਾਪਨ ਪਾਤ ਚੈ ਤੁਮ ਪਾਪਨ ਕੇ ਪਪੁੰਚ ਕਪੇਂਗੇ।
0: ਸਾਸ ਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੇਂਗੇ।
1: ਮਾਨਵ ਇੰਦਰ ਕਜਰ ਰਾਜਵ ਜੋਂਤ ਲੋਕ ਰਾਜ ਕਰੇਂਗੇ।
0: ਕੋਟ ਇਸਨਾਨ ਅਗਜਾਦ ਇਕਦਾਨ ਅਨੇਕ ਸਵੰਬਰ ਸਾਜ ਭਰੇਂਗੇ।
1: ਬ੍ਰਹਮ ਹੈ ਸਭ ਜਿਨ ਸਚ ਪਰ ਅੰਤ ਵੇ ਸਜਮ ਫਾਸ ਭਰੇਂਗੇ।
0: ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹੇ ਧਰੇਂਗੇ।
1: ਸਾਮੇ
0: ਕਾਹੂ ਪਛਾਂ ਕੋ ਸੀਸ ਨਵਾ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿਓ ਪਾਸ਼ ਬੇਨਤੀ ਚੌਬੀ ਅਮਰੀ ਕਰੋ ਹਾਥ ਅੱਛਾ ਪੂਰਨ ਹੋਈ ਜਿਤਕੀ ਅੱਛਾ
1: ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਪੂਰਨ ਹੋਏ ਅਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰਾ ਮਾਰੇ ਮਾਰੀਐ ਪੂਜੋ ਸਦਾ ਹਮਾਰੇ ਬੱਚਾ ਸ਼੍ਰੀ ਅਸਤੂਜੋ ਕਰਿਓ ਰੱਚਾ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਕਰ ਵਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾ ਆਦ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਵਧ ਕੀਓ ਚਿੱਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਏ ਕਹਿ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਾ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਾਲਮ ਤਾਕਾ ਮੂੜ ਚਾਰਦ ਭੇਦਾ ਜਾਂ ਕੋ ਭੇਦ ਨ ਪਾਵਤ ਭੇਦਾ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵੋ ਤੁਮਰਾ ਲਖਾ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਅੰਡ ਜੇਰ ਸਿਧ ਜਗੀਨੀ ਉਤਪੁਜ ਖਾਨ ਬਹੁਰ ਰਜਦੀਨੀ ਸਗਰੀ ਸ੍ਰਿਸ਼ਟ ਗਾਏ ਚੰਭਵ ਜੁਗਾ ਸਰੂਪ ਸੰਭਵ ਦੁਸ਼ਟ ਜਿਤੈ ਉਠਬਦ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਪੁਰਖ ਜੇ ਮਨ ਪਲ ਭਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਰੱਚਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਹਰਿਸ਼ਟ ਡਰੇ ਤਦਕਾਲਾ ਰੇਤ ਸਿੱਧ ਧਰਮੋ ਸਭ ਹੋਈ ਦੁਸ਼ਟ ਸਾ ਸਵੈ ਸਕੇ ਨਾ ਕੋਈ ਜਿਨ੍ਹਾਂ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਸਰਵ ਡੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਮਨ ਬਾਛਤ ਬਲ ਪਾਵੈ ਸੋਈ ਦੁਖ ਨਾ ਤਿਸਾ ਵਿਆਪਤ ਕੋਈ ਅੜਿਲ ਦੁਖ ਦਰਦ ਪਉ ਨਿਕਲਣਾ ਤੇ ਨਰ ਕਹਿ ਰਹੇ ਹੋ ਜੋ ਜਾਂ ਕਿ ਇੱਕ ਵਾਰ ਚੌਪਈ ਕੋ ਕਹਿ ਚੌਪਈ ਪਾਦਰ ਸੁਧੀ ਅਸ਼ਮੀਰ ਵਾਰਾ ਤੀਰ ਸਤਿਦ੍ਰਮ ਗ੍ਰੰਥ ਸੁਧਾਰਾ ਸਵਈਆ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸ਼੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ

0: ਕੱਚੀ ਬਾਣੀ,
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ,
1: ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ,
0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ,
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ,
0: ਗੁਰਮੁਖ
1: ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ,
0: ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰ ਸਾਸਤਰ ਪੁਨ ਪਾ ਵਿਚਾਰ ਦੇ।

0: ਪ੍ਰਤਿਪਾਲ ਕਰੇ ਸੋ ਕਿਉਂ ਮਨੋ ਵਿਸਾਰੀ
1: ਮਨੋ ਕਿਉਂ ਵਿਸਾਰੀਆ ਹੇ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ
0: ਉਸਨੂੰ ਕੇ ਪੁੱਜ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਲਾਹ

0: ਬਚਾਇਆ,
1: ਜਤ ਸਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ,
0: ਲਿਵ ਛੁੜਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ,
0: ਪ੍ਰਸਾਦੀ ਜਿਨਾ ਲਿਵ ਲਾਗੀ ਤਿੰਨ ਵਿੱਚ ਮਾਇਆ ਪਾਇਆ,
1: ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਏ,
1: ਪੈਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੋਪਿਆ ਵਿੱਚੋਂ ਆਪ ਜਾਏ,
0: ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ,
1: ਹਰ ਆਪ ਮੁਲਕ ਹੈ ਭਾਗ ਤਿਨਾ ਕੇ

ਯਾਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਇਹੋ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਰੱਖੀ ਦੁੱਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਕਹਿ ਨਾਨਕ ਸ੍ਰਿਸ਼ਟ ਦਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਹਰ ਗਾਉ ਮੰਗਲ ਨਿਤ ਸਕੀ ਹੈ ਸੋਗ ਦੁੱਖ ਨਾ ਵਿਆਪੇ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇੱਕ ਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਕ ਜੈ ਰੂਪ ਨ ਰੇਖਾ ਚੈ ਜੇ ਜਾਤ ਨਾ ਪਾਤਾ ਸਤ੍ਰ ਮਿੱਤਰ ਜੇ ਤਾਤ ਨਾ ਮਾਤਾ ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ ਓਟ ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਪਚਾਰਾ ਤਾਤ ਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਕਾਲ ਰਹਿਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋ ਖਨ ਕੋ ਹਰਤਾ ਏਕ ਚਿਤ ਜੈ ਛਿਨ ਧਿਆਯੋ ਕਾਲ ਫਾਸ ਕੇ ਬੀਚ ਨਾਇ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋ ਖਨ ਕੋ ਹਰਤਾ ਏਕ ਚਿਤ ਜੈ ਛਿਨ ਧਿਆਯੋ ਕਾਲ ਫਾਸ ਕੇ ਬੀਚ ਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਕਰਮ ਲਿਖੰਤੇ ਪਾਈਐ ਰੁੱਤ ਸੁਹਾਈ,
1: ਤ੍ਰਿਣ ਤ੍ਰਿਪਵਣ ਮੌਲਿਆ ਅੰਮ੍ਰਿਤ ਫਲ ਪਾਈ,
0: ਸਾਧੂ ਸੁਖ ਉਪਜੈ ਲਥੀ ਸਭ ਛਾਈ,
1: ਨਾਨਕ ਸਿਮਰੈ ਇਕ ਨਾਮ ਫਿਰ ਬਹੁੜ ਨ ਤਾਈ,
0: ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ,
1: ਆਪਣੇ ਚਰਨ ਜਪਾਏ ਹਨ ਵਿੱਚ ਦਇਓ ਖੜੋਆ,
0: ਰੋਗ ਸੋ ਸਭ ਮਿਟ ਗਏ ਨਿਤ ਨਵਾ ਨਰੋਆ, ਜਿਸਦੇ ਉਪਜਿਆ ਨਾਨਕਾ ਸੋਈ ਫਿਰ ਹੋਆ,
1: ਕਿਥੋਂ ਉਪਜੇ ਕਹਿਰ ਹੈ ਕਹਿ ਮਾਹੇ ਸਮਾਵੇ,
0: ਜੀ ਜਾਨ ਸਭ ਖਸਮ ਕੇ ਕੌਣ ਕੀਮਤ ਪਾਵੇ,
1: ਧਿਆਨ ਸੁਨਿਤ ਸੇ ਭਗਤ ਸੁਹਾਵੇ,
0: ਅਗਮ ਅਗੋਚਰ ਸਾਹਿਬ।

0: ਕਹਿਤਾ ਕਿਆ ਮੋਛੰਦਾ,
1: ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ।
0: ਲਖਮੀ ਤੋਟ ਨਾ ਆਵਈ ਖਾਇ ਖਰਚ ਰਹੰਦਾ,
1: ਲੱਖ ਚੁਰਾਸੀ ਮੈਦਨੀ ਸਭ ਸੇਵ ਕਰੰਦਾ।
0: ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ,
1: ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ।

0: ਕਿਆ ਚਾਹਤ ਹੋ ਚਿਤ ਮੈਂ ਸੋਈ ਕੀਜੈ।
1: ਸ਼ਸਤਰਨ ਸੋਅਤ ਹੀਰਨ ਪੀਤਰ ਜੂਜ ਮਰੋ ਤੋ ਸਾਚ ਪਤੀਜੈ।
0: ਸੰਤ ਸਹਾਏ ਸਦਾ ਜਗ ਮਾਏ, ਕਿਰਪਾ ਕਰ ਸਿਆਮ ਹੈ ਵਰ ਦੀਜੈ।
1: ਸਿਵਾ ਬਰ ਮੋਹੇ ਸੁਭ ਕਰਮਨ ਤੇ ਕਬੂ ਨਾ ਡਰੋ।
0: ਨਾ ਡਰੋ ਸਭ ਜਾਏ ਲੜੋ, ਨਿਸ਼ਚੇ ਕਰੇ ਆਪਣੀ ਜੀਤ ਕਰੋ।
1: ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ।
0: ਜਵਾਬ ਕੀ ਔਦ ਨਿਦਾਨ ਬਣੇ, ਅਤ ਹੀਰਨ ਮੈਂ ਤਬ ਜੂਝ ਮਰੋ।
1: ਜਬ

0: ਤਵਾਰ ਬੁਹਾਰੈ ਪਾਤਰ ਤਾਕੁਤਵਾਰ ਬੁਹਾਰੈ
1: ਪੰਜਵਾਂ ਜਾਕੇ ਵਸ ਖਾਨ ਸੁਲਤਾਨ ਜਾਕੇ ਵਸ ਹੈ ਸਗਲ ਜਹਾਨ
0: ਜਾਕਾ ਕੀਆ ਸਭ ਕਿਛ ਹੋਏ ਤਿਸ ਦੇ ਬਾਹਰ ਨਾਹੀ ਕੋਏ
1: ਬੇਨਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇਹ ਨਿਭਾਏ ਰਹਾਉ
0: ਸਭ ਤੇ ਉੱਚਾ ਕਾ ਦਰਬਾਰ ਸਗਲ ਭਗ ਜਾਕਾ ਨਾਮ ਆਧਾਰ
1: ਸਰਵ ਵਿਆਪਤ ਪੂਰਨ ਤਨੀ ਜਾਕੀ ਸੋਭਾ ਕਟ ਕਟ ਬਨੀ

0: ਜਿਸ ਸਿਮਰਤ ਦੁਖ ਡੇਰਾ ਕਹੈ, ਜਿਸ ਸਿਮਰਤ ਜਮ ਕਿਸੂ ਨਾ ਕਹੈ,
1: ਜਿਸ ਸਿਮਰਤ ਹੋਤ ਸੂਖੇ ਹਰੇ, ਜਿਸ ਸਿਮਰਤ ਡੂਬਤ ਪਾਨ ਤਰੇ,
0: ਸੰਤ ਸਭਾ ਕੋ ਸਦਾ ਜੈ ਕਾ।

ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਭਰਿਓ ਤਉ ਦੁਆਰੀ ਸਦ ਬਖਸੰਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਸਦਬਕ ਸੰਤ ਸਹਾਇਆ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਵਾਰੀ। ਬਸੰਤ ਮਹਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਨਿਬਿਦ ਪਾਸਾ ਢਾਲੋ ਵੀਰ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੇ।

Guten Tag,

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਦੇ ਗਵਾਹੀ ਦੇਖ ਕੇ ਅਰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਭਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਰ੍ਹਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਦੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਨ ਸਤਿਗੁਰੂ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਿੱਤਰ ਚਰਣਾ ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਮਹਾਰਾਜ ਆਪ ਜੀ ਦੀ ਮਹਾਨ ਕਿਰਪਾ ਹੋਈ ਹੈ, ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਆਪ ਦੀ ਪਿੱਤਰ ਹਜ਼ੂਰੀ 'ਚ ਸਜੇ, ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਅੰਦਰ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਜਾਪ ਹੋਏ, ਪੰਜ ਬਾਣੀਆਂ ਦੇ ਨਿਤਨੇਮ ਹੋਏ, ਹੋਰ ਬਹੁਤ ਸਾਰੀ ਬਾਣੀ ਪੜ੍ਹੀ ਗਈ। ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਆਗਾਧ ਬੋਧ ਬਾਣੀ ਪੜ੍ਹਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਅਣਜਾਣ ਸਮਝ ਕੇ ਮੁਆਫ ਕਰ ਦੇਣਾ, ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹ ਸੁਣ ਦਾ ਬਲ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਆਪਣੇ ਚਰਨੀ ਲਾਉਣਾ, ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਵਾਜਣਾ। ਪਾਤਸ਼ਾਹ ਜੀ, ਬੇਅੰਤ ਸੰਗਤ ਅੰਮ੍ਰਿਤ ਵੇਲੇ ਆਪਦੇ ਚਰਨ ਪਰਸਨ ਲਈ ਹਾਜ਼ਰ ਹੋ ਰਹੀ ਹੈ, ਕਦਮ ਲੇਖੇ ਵਿੱਚ ਲਾਉਣੇ, ਸੇਵਾਵਾਂ ਪਿਟਾਵਾਂ, ਰਸਤਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ, ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤਾ ਲਿਹੋ ਉਬਾਰ, ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਕਰਕੇ ਰੱਖਣੀ, ਪਾਤਸ਼ਾਹ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਆਪ ਪ੍ਰਾਪਤ ਕਰਦੇ ਰਹਿਣਾ ਪਾਤਸ਼ਾਹ ਜੀ। ਸਤਿਗੁਰੂ ਜੀ, ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ, ਦੇਗ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਤਸ਼ਾਹ ਕਿਰਪਾ ਕਰੋ, ਹੁਕਮ ਦੀ ਦਾਤ ਬਖਸ਼ਿਸ਼ ਕਰੋ, ਬਖਸ਼ੇ ਹੋਏ ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ 'ਚ ਪਾ ਕੇ ਕਰਤਾਰਥ ਕਰਨਾ, ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ, ਸਹੀ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲੇ ਆਪਦਾ ਪਿੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦੋਹਰਾ ਆਗਿਆ ਪਈ, ਆਕਾਲ ਕੀ ਤਬੈ ਚਲਾਇਓ।
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਰਾਜ ਕਰੇਗਾ ਖਾਲਸਾ ਕੀ ਖੁਆਰ ਹੋਏ ਸਾ ਮਿਲਹਗੇ ਬਚੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੇ ਨਾ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭ, ਬਿਖਮ ਨਦੀ ਜਾਏ ਤਰਨੀ, ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ, ਭੇਖੋਂ ਸਦਾ ਹਜੂਰ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੋ ਕਹੁ ਟਲ ਗੁਰ ਸੇਵੀਐਣਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ।

ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖਾ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ।

ਸਭ ਸਿਉ ਲਾਗ ਰਹੇ ਮੇਰਾ ਚੀਤ ਆਦ ਅੰਤ ਪ੍ਰਭ।

ਹੇ ਬਕੇ ਆ ਤੇਰਾ ਜਦ ਏਖ ਬਿੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਤੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਵਾਹਿਗੁਰੂ ਕਿਰਪਾ ਕਰਨ, ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਸਤਿਗੁਰੂ ਸਾਰਿਆਂ ਦੀ ਝੋਲੀ ਵਿੱਚ ਪਾਉਣ, ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ, ਅੰਮ੍ਰਿਤ ਵੇਲੇ ਪਾਤਸ਼ਾਹ ਦੇ ਪਿੱਤਰ ਚਰਨਾਂ 'ਚ ਹਾਜ਼ਰ ਹੁੰਦੀਆਂ, ਸੰਗਤੀ ਰੂਪ ਅੰਦਰ ਬਾਣੀ ਪੜ੍ਹੀ ਜਾਂਦੀ ਹੈ, ਸੱਚਖੰਡ ਵਸਾ ਨਿਰੰਕਾਰ ਵਾਲਾ ਦ੍ਰਿਸ਼ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਸਾਖਸ਼ਾਤ ਪ੍ਰਤੱਖ ਨਜ਼ਰ ਆਉਂਦਾ। ਵਾਹਿਗੁਰੂ ਤੁਹਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣ, ਨਦਰੇ ਕਰਮ ਸਤਿਗੁਰੂ ਬਖਸ਼ਣ। ਇਹ ਪ੍ਰਤੀਤ ਤੁਹਾਡੀ ਸਦਾ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀ ਰਹਿ। ਸਾਰਿਆਂ 'ਤੇ ਸਤਿਗੁਰੂ ਜੀ ਮਿਹਰ ਭਰੇ ਹੱਥ ਰੱਖਣ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕੋਲੋਂ ਸੇਵਾ ਕਰਦਿਆਂ ਕੋਈ ਗਲਤੀ ਭੁੱਲ ਹੋ ਗਈ ਹੋਵੇ, ਖਿਮਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਿਰਪਾ ਕਰਨ। ਆਓ ਹਰ ਹਫ਼ਤੇ ਦੀ ਤਰ੍ਹਾਂ ਪਿਆਰ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ। ਗੁਰਮੁਖ ਪਿਆਰੇ ਪੁੱਜ ਗਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਜੀਓ ਆਇਆ ਪਿਆਰ ਨਾਲ। ਜਿੰਨਾ ਚਿਰ ਉਹ ਸਾਸ ਸਵਾਰਦੇ ਨੇ, ਉਹਨਾਂ ਚਿਰ ਸਿਮਰਨ ਵਿੱਚ ਜੁੜੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵਾਜ਼ ਨਹੀਂ ਆਉਣੀ, ਉਹੀ ਚੱਲ ਭਾਜੀ ਇਹੋ ਚੱਲਦਾ, ਥੋੜ੍ਹੀ ਜਿਹੀ ਆਵਾਜ਼ ਆਉਂਦੀ ਆ।

ਟੁੰਡੇ ਸਿਰਾਜ ਕੀ ਤੁਣੀ ਸਤਿਕਰਤਾ ਸੋ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਹਾੜੀ ਸਤਵਾਰ ਜਿਨ ਮਾਨਸ ਤੇ ਦੇਵ ਤੇ ਕੀ ਕਰਤਾ ਰਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦੇ ਆ ਗੁਰਬਿੰਦ ਗੋਰਾਂ ਦਾਰ ਮਹੱਲਾ ਪਹਿਲਾ ਨਾ

ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵਾ, ਹੋਂ ਵਿੱਚ ਭਰੀਏ ਹੋਂ ਵਿੱਚ ਧੋਵਾ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰਣਾ ਜਾਣਾ, ਹੋਂ ਵਿੱਚ

ਤਿਸ ਜੁਆਰੀ ਸਵਾਸ ਤਿਸ ਤਿਸ ਦੀਵਾਨੇ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਾ ਮਹੱਲਾ ਪਹਿਲਾ।

0: ਜਿਸ ਵਿੱਚ ਵੱਡੀਆਂ
1: ਵਡਿਆਈਆਂ
0: ਜਿਸ ਪਾਣਾ ਤਾਂ ਮਨ ਵਸਾਈਆਂ ਜੋ ਮਾਰ ਕੱਢੀਆਂ ਬੁਰਿਆਈਆਂ
1: ਨੋ ਨਿਤ ਪਈ

ਕਰਕਸ਼ੀ ਸਭ ਕੋਈ ਆਈ ਹੈ।

ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਘਰ ਵਿਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾ

ਨਾਨਕ ਸਾਕਰਮਾਤ ਸਾਹਿਬ ਤੁਠੈ ਜੋ ਮਿਲੈ ਮਹਲਾ ਦੂਜਾ। ਏਕ ਨਹੀਂ ਚਾਕਰੀ ਜਿਤ ਪਾਉ ਖਸਮ ਨਾ ਜਾਏ, ਨਾਨਕ ਸਿਵ ਕਾਢੀਐ ਜਿਸੇ ਤੀ ਖਸਮ ਸਮਾਏ ਪਾਉ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

सगल समगरी तुम सूत्र तारी तुम ते हो सो आज्ञा तुम्हारी गत मित तुम्हें जानी नानक दास सदा तुम्हारी गत मित तुम्हें जानी नानक दास सदा अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरकै गुरु नानक लई त्याए फिर अंगत गुर ते अमरदास रामदासा होई सहाय अर्जन हर गोबिंद नो सिमरो श्री हर आए श्री हर कृष्ण त्याईया जिस दिठै सब दुख जाए तेग बहादुर सिमरिया कर नौ निध्यावै ताए सब थाई हुए सहाय दसवें पातशाह श्री गुरु गोबिंद सिंह साहब सब थाई हुए सहाय दसां पातशाहियां दी आत्मक जोत श्री गुरु ग्रंथ साहब जी दे पित्र पाठ दीदार दा ध्यान धर के बोलो जी पंजां प्यारिया चाहां साहबजादियां चालियां मुक्तियां हठियां जपियां तपियां जिन्हां नाम जपिया वंड के छकिया देख चलाई तेग बाही देख के अनडिठ कीता तिन्हां प्यारिया सत्यारिया दी पित्र कमाई दा ध्यान धर के बोलो जी जिन्ना सिंगा सिंगणिया ने धर्म हेत सीह दिते बंद बंद कटवाए खोपरियां लोहाइयां चरखड़ियां ते चढ़े आरिया नाल चराए गए गुरद्वारियां दी सेवा लई कुरबानियां कीतियां धर्म नहीं हारिया सिखी केसा स्वासा संग नभाई तेरे बाणे नूं मिठा करके मन्निया तिना प्राचीन ते वर्तमान समय दे समूह शहीदां दी पित्र कमाई दा ध्यान धर के बोलो जी पंजां तख्तां सरबत गुरद्वारियां गुरधामां दी कमाई का ध्यान धर के बोलो जी प्रथमै सरबत खालसा जी की अरदास है जी सरबत खालसा जी को वाहिगुरु वाहिगुरु वाहिगुरु चेतावै चेतावन का सदका सर्व सुख होए जहां जहां गुरु खालसा जी साहेब तहां तहां रशिया रियाय तेग तेग हते बिरद की पैज पंथ की जीत श्री साहेब जी सहाय खालसा जी के बोल बाले बोलो जी सिखा नू सिखी दान केस दान रहत दान विवेक दान विसाहो दान भरोसा दान दाना सिर दान नाम दान श्री अमृतसर साहब जी दे दर्शन इशनान चौंकियां झंडे बुंगे जुगो जुग अटल धर्म का जयकार बोलो जी आप जी दे सिखां दा मन नीवा मत उची मत पद दा राखा आप अकाल पुरख वाहिगुरु हे अकाल पुरख अपने पंथ दे सदा सहाय दतार जीओ श्री ननकाणा साहिब ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕੀਤੀ ਜਾਂਦੀ ਹੈ ਮਹਾਰਾਜ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਪਾਤਸ਼ਾਹ ਜੀ ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਗੁਰੂ ਦੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਮਿਲ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ ਸਤਿਗੁਰੂ ਆਪ ਜੀ ਦੀ ਕੀਰਤੀ ਗਾਉਂਦਿਆਂ ਪੜ੍ਹਦਿਆਂ ਸੁਣਦਿਆਂ ਕਈ ਸੂਖਮ ਅਣਜਾਣੇ ਅਣਜਾਣੇ ਵਿੱਚ ਭੁੱਲਾਂ ਹੋ ਜਾਂਦੀਆਂ ਖਿਮਾ ਕਰਨਾ ਅਗਾਂਹ ਵਾਸਤੇ ਸਬੱਤ ਬਖਸ਼ਿਸ਼ ਕਰਨੀ ਗਰੀਬ ਨਵਾਜ ਪਾਤਸ਼ਾਹ ਬੇਅੰਤ ਸੰਗਤ ਆਪ ਦੇ ਚਰਨ ਪਰਸਨ ਲਈ ਆ ਰਹੀ ਹੈ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਲੇਖੇ ਤਲਾਉਣੇ ਸੇਵਾਵਾਂ ਭੇਟਾਵਾਂ ਰਸਤਾਂ ਆਪਣੇ ਚਰਨਾਂ 'ਚ ਦਰ ਪ੍ਰਵਾਨ ਕਰਨੀਆਂ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਭਰੈ ਤਿੱਤਾ ਲਿਹੋ ਉਬਾਰ ਸਤਿਗੁਰੂ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸਦਭਾਵਨਾ ਮੁਹੱਬਤ ਦੀ ਸਾਂਝ ਬਰਕਰਾਰ ਰੱਖਣੀ ਸਮੂਹ ਟਹਿਲੀਏ ਸੇਵਾਦਾਰਾਂ ਦੇ ਸਿਰ 'ਤੇ ਮੇਰ ਭਰੇ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਸੱਚੇ ਪਾਤਸ਼ਾਹ ਆਪ ਪ੍ਰਾਪਤ ਕਰਦੇ ਰਹਿਣਾ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਸਤਿੰਦਰਪਾਲ ਸਿੰਘ ਜੀ ਗਰੇਵਾਲ ਬੀਬੀ ਸਵਰਨਜੀਤ ਕੌਰ ਗਰੇਵਾਲ ਤਿਨ੍ਹਾਂ ਦੇ ਸਪੁੱਤਰ ਸਨ ਮਿਤ ਸਿੰਘ ਗਰੇਵਾਲ ਬੀਬੀ ਬਲਜੀਤ ਕੌਰ ਗਰੇਵਾਲ ਵੱਲੋਂ ਆਪਣੀ ਬੇਟੀ ਖੁਸ਼ਨੀਤ ਕੌਰ ਦੇ ਚੌਥੇ ਜਨਮ ਦਿਨ ਦੀ ਖੁਸ਼ੀ ਅੰਦਰ ਸਵੇਰ ਦੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਸੁਖਮਣੀ ਸਾਹਿਬ ਦੀ ਪਿੱਤਰ ਗੁਰਬਾਣੀ ਦੇ ਜਾਪ ਹੋਏ ਕੀਰਤਨ ਹੋਏ ਗਰੀਬ ਨਵਾਜ ਪਾਤਸ਼ਾਹ ਸੰਗਤ ਦੀ ਅਰਦਾਸ ਬੱਚੀ ਖੁਸ਼ਨੀਤ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੀ ਦਾਤ ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਨੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ
ਨਾਮ ਦੀ ਦਾਤ ਬਖਸ਼ਿਸ਼ ਕਰਨੀ। ਨਾਨਕਾ ਪਰਿਵਾਰ ਵੱਲੋਂ ਸਰਦਾਰ ਜੋਗਾ ਸਿੰਘ ਜੀ, ਨਾਨੀ ਮਾਂ ਦੀਪ ਕੌਰ ਵੱਲੋਂ ਬੇਅੰਤ ਸੇਵਾਵਾਂ ਨਿਭਾਈਆਂ ਗਈਆਂ। ਬੇਟਾ ਸਤਨਾਮ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਰਦਾਸ ਬੇਨਤੀ ਪਰਿਵਾਰ ਵੱਲੋਂ ਕੀਤੀ ਗਈ। ਸਤਿਗੁਰੂ ਬੌੜੀ ਕਰਨੀ, ਬੱਚੇ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਪਾਤਸ਼ਾਹ ਜੀ, ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਆਪ ਦੇ ਦਰਬਾਰ ਵਿੱਚ ਸਜਾ ਕੇ ਹਾਜ਼ਰ ਆ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਕਿਰਪਾ ਕਰੋ, ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ। ਬਖਸ਼ੇ ਹੋਏ ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ ਵਿੱਚ ਪਾ ਕੇ ਨਵਾਜਣਾ। ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ। ਸਹੀ ਗੁਰੂ ਦੇ ਪਿਆਰੇ ਮਿਲਣੇ, ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੇਂ

ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹਿ ਸੁਨਰੇ ਮਨ ਕਰ ਕੀਰਤਨ ਹੋਏ ਉਧਾਰ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਸੋ ਕਹੋ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰ

ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖਾ ਆਪਣੇ ਕੋ ਸਾਸ ਸਾਸ ਬ੍ਰਿਤ ਪਾਲੇ ਪ੍ਰਭ ਸਿਉ ਲਾ।

ਮਨ ਬਿਲਾਸ ਭਏ ਸਾਹਿਬ ਕੇ ਅਦਰਜ ਦੇਖ ਬਿਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਦ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਦਰਜ ਦੇਖ ਬਿਡਾਈ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀਆਂ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਹਫ਼ਤਾਵਾਰੀ ਆਸਾ ਜੀ ਦੇ ਵਾਰ ਦੀ ਕੀਰਤਨ ਦੀ ਸੇਵਾ ਨਿਭਾਈ ਹੈ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਸਤਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਸਤਿਗੁਰੂ ਬਖਸ਼ਣ। ਇਹ ਸਾਹਿਬ ਦੀ ਵਡਿਆਈ ਹੈ, ਉਹਦਾ ਤਰਸ ਹੈ, ਉਹ ਵਕਤ ਬਖਸ਼ਦਾ, ਫਿਰ ਅਸੀਂ ਗੁਰੂ ਕੇ ਚਰਨਾਂ 'ਚ ਆਉਂਦੇ ਹਾਂ, ਸਵਾਸਾਂ ਰੂਪੀ ਪੂੰਜੀ ਸਫਲਾ ਹੁੰਦੀ ਹੈ। ਵਾਹਿਗੁਰੂ ਐਸੀ ਦਇਆ ਦ੍ਰਿਸ਼ਟੀ ਨਜ਼ਰੇ ਰਹਿਮਤ ਤੁਹਾਡੇ ਸਾਰਿਆਂ 'ਤੇ ਬਣਾਈ ਰੱਖਣ। ਇਹ ਧੰਨ ਗੁਰੂ ਗ੍ਰੰਥ ਸਾਹਿਬ ਪਵਿੱਤਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਅਰਦਾਸ। ਬੜੇ ਪਿਆਰ ਨਾਲ ਸੰਗਤ ਆਦਰੀ ਭਰਨ ਵਾਸਤੇ ਆ ਰਹੀ ਹੈ, ਦੋਵੇਂ ਹੱਥ ਜੋੜ ਕੇ ਜੀਓ ਆਇਆ ਕਹਿੰਦੇ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਮਹਾਰਾਜ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਰਿਆਂ ਨੂੰ ਕਰਤਾਰਥ ਕਰਨ। ਸੋ ਆਓ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ

ਪਿਆਰ ਸਤਿਕਾਰ ਨਾਲ ਕੜਾ ਪ੍ਰਸ਼ਾਦ ਦੀ ਦੇਖ ਛਕੋ। ਥੱਲੇ ਗੁਰੂ ਕਾ ਲੰਗਰ ਚੱਲ ਰਿਹਾ, ਆਪਣੀ ਆਪਣੀ ਇੱਛਾ ਅਨੁਸਾਰ ਗੁਰੂ ਕਾ ਲੰਗਰ ਛਕ ਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਘਰ ਦੀ ਖੁਸ਼ੀ ਜਿਹੜੀ ਆ ਉਹ ਸਾਰਿਆਂ ਨੇ ਪ੍ਰਾਪਤ ਕਰਨੀ ਹੈ। ਇੱਕ ਵਾਰ ਸਾਰੇ ਸਿੰਘਾਂ ਦਾ ਵਿਸ਼ੇਸ਼ ਧੰਨਵਾਦ, ਜੋ ਹਫ਼ਤਾਵਾਰੀ ਸੇਵਾ ਕਰਨ ਵਾਸਤੇ, ਕੀਰਤਨ ਦੀ ਆਦਰੀ ਕਰਨ ਵਾਸਤੇ ਆਉਂਦੇ ਨੇ, ਗੁਰੂ ਦਰਬਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਉਹ ਆਇਆਂ ਨੂੰ ਭੁੱਲਾਂ ਟੁੱਟਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਵਾਹਿਗੁਰੂ ਜੀ, ਜਪੋ ਸਤਨਾਮ ਸਤਨਾਮ ਸਤਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿ, ਜਪੋ ਸਤ